ਜੋ ਸਾਹਿਬ ਜੀ ਦਾ ਰਿਸ਼ਤੇਦਾਰ ਸੀ ਭਾਈ ਸ਼ਿਆਰੀ ਮਲ ਆਇਆ, ਬੇਨਤੀ ਕੀਤੀ, ਗਰੀਬ ਨਵਾਜ ਮੇਰੇ ਲੜਕੇ ਦੀ ਸ਼ਾਦੀ ਹੈ, ਆਪ ਕਿਰਪਾ ਕਰੋ ਜੇ ਆਪ ਚਲੋ ਉਸ ਥਾਂ ਨੂੰ ਆਗ ਲੱਗਣਗੇ, ਸਾਡਾ ਲੋਕ ਪਰਲੋਕ ਸਵਰੇਗਾ ਤੇ ਜਗਤ ਵਿਚ ਵੀ ਸਾਡੀ ਉਪਮਾ ਹੋਵੇਗੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਨ ਵਿਚ ਸੋਚਿਆ ਜੇ ਅਸੀਂ ਕਹੇ ਤਾਂ ਅਨੇਕਾਂ ਸੰਗਤਾਂ ਵੀ ਨਾਲ ਜਾਣਗੀਆਂ ਤੇ ਇਹਦੀਆਂ ਖੇਚਲਾਂ ਵਿਚ ਬਹੁਤ ਵਾਧਾ ਹੋ ਜਾਵੇਗਾ। ਇਸ ਲਈ ਆਖਿਆ ਭਾਈ ਆ ਦੇਖ ਲੈ ਕਿਤਨੀਆਂ ਸੇਵਾ, ਕਿਤਨੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ, ਅਸੀਂ ਤਾਂ ਨਹੀਂ ਜਾ ਸਕਦੇ। ਤੇ ਤਿੰਨ ਸਾਹਿਬਜ਼ਾਦੇ ਹਨ ਭਾਈ ਪ੍ਰਿਥੀ ਚੰਦ ਜੀ, ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ, ਇਨ੍ਹਾਂ ਤਿੰਨਾਂ ਵਿਚੋਂ ਕਿਸੇ ਨੂੰ ਵੀ ਲੈ ਜਾਓ, ਸਤਿਗੁਰਾਂ ਦਾ ਹੁਕਮ ਪਾ ਕੇ ਪ੍ਰਿਥੀਆ ਜੀ ਨੂੰ ਪੁੱਛਿਆ ਤਾਂ ਇਹ ਕਹਿਣ ਲੱਗਾ ਆਪ ਜਾਣਦੇ ਹੀ ਹੋ ਮੈਂ ਸਾਰੀਆਂ ਸੰਗਤਾਂ ਦੀ ਸੰਭਾਲ ਕਰਦਾ ਹਾਂ, ਮੇਰੇ ਬਗੈਰ ਇੱਥੇ ਕਿਵੇਂ ਕੰਮ ਚੱਲ ਸਕਦਾ, ਮੈਂ ਨਹੀਂ ਜਾ ਸਕਦਾ। ਕਿਉਂਕਿ ਉਹ ਜਾਣਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਥੋੜੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਉਮਰ ਵਿੱਚੋਂ 6 ਸਾਲ ਕੁਝ ਦਿਨ ਗੁਰੂ ਰਾਮਦਾਸ ਜੀ ਨੂੰ ਦਿੱਤੇ ਸਨ, ਇਸ ਲਈ ਪ੍ਰਿਥੀਆ ਜਾਣਦਾ ਸੀ। ਆਖਿਆ ਐਸਾ ਨਾ ਹੋਵੇ ਮੈਂ ਲਾਹੌਰ ਚਲਾ ਜਾਵਾਂ ਤੇ ਪਿੱਛੋਂ ਗੁਰੂ ਰਾਮਦਾਸ ਕਿਸੇ ਹੋਰ ਨੂੰ ਗੁਰਿਆਈ ਦੇ ਦੇਣ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਹੀਂ ਗਿਆ, ਪਿਤਾ ਦਾ ਬਚਨ ਮੋੜ ਦਿੱਤਾ। ਮਹਾਦੇਵ ਜੀ ਨੂੰ ਆਖਿਆ ਗਿਆ, ਆਖਿਆ ਮਹਾਰਾਜ ਮੈਂ ਤਾਂ ਅਵਧੂਤ ਰਹਿੰਦਾ ਹਾਂ, ਤੁਹਾਨੂੰ ਪਤਾ ਹੀ ਹੈ ਮੇਰੇ ਲਈ ਜੰਮਣਾ ਮਰਨਾ ਖੁਸ਼ੀ ਗਮੀ ਸਭ ਇੱਕ ਬਰਾਬਰ ਹੈ, ਇਸ ਲਈ ਮੈਂ ਵੀ ਨਹੀਂ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਪੂਜ ਮਾਤਾ ਜੀ, ਮਾਤਾ ਪਾਣੀ ਦਾ ਬਚਨ, ਬੇਟਾ ਆਪਣੇ ਗੁਰੂ ਪਿਤਾ ਦਾ ਕਦੇ ਬਚਨ ਨਹੀਂ ਮੋੜਨਾ, ਕਿਉਂਕਿ ਪਿਤਾ ਦੇ ਆਗਿਆ ਦੇ ਸਮਾਨ ਹੋਰ ਕੋਈ ਜਪ ਤਪ ਨਹੀਂ। ਆਗਿਆ ਸਤ ਸਤ ਕਰ ਮੰਨੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਚੱਲ ਪਏ ਭਾਈ ਸਿਆਰੀ

ਜੀ ਬੁਲਾਈਏ ਨਾ ਤੁਸੀਂ ਬਿਲਕੁਲ ਨਹੀਂ ਇੱਥੇ ਆਣਾ। ਆਪ ਦੋਨੋਂ ਟਾਈਮ ਸਤ ਸੰਗਤ ਕਰਦੇ ਹਨ, ਦੂਰੋਂ ਨੇੜਿਓਂ ਸੰਗਤਾਂ ਆ ਕੇ ਲਾਭ ਲੈਂਦੀਆਂ ਹਨ। ਭਟਕਦੀਆਂ ਰੂਹਾਂ ਨੂੰ ਸੱਚ ਦੇ ਨਾਲ ਜੋੜ ਰਹੇ ਹਨ, ਪਰ ਕੁਝ ਮਹੀਨੇ ਬੀਤਣ ਦੇ ਬਾਅਦ ਆਪ ਦਾ ਮਨ ਬੜਾ ਉਦਾਸ ਹੋ ਗਿਆ। ਮਨ ਵਿਚ ਆਇਆ ਵੀ ਚਲੋ ਚਿੱਠੀ ਲਿਖਦੇ ਹਾਂ ਗੁਰੂ ਪਿਤਾ ਨੂੰ, ਤੇ ਪਹਿਲੀ ਚਿੱਠੀ ਇਹ ਲਿਖੀ।

ਇਹ ਚਿੱਠੀ ਪ੍ਰਿਥੀਏ ਦੇ ਹੱਥ ਲੱਗ ਗਈ। ਪ੍ਰਿਥੀਏ ਨੇ ਇਹ ਚਿੱਠੀ ਆਪਣੀ ਜੇਬ ਵਿੱਚ ਪਾ ਕੇ ਤੇ ਉਸ ਨੂੰ ਕਹਿ ਦਿੱਤਾ ਬਈ ਗੁਰੂ ਦਾ ਹੁਕਮ ਹੈ, ਅਜੇ ਉੱਥੇ ਹੀ ਲਾਹੌਰ ਹੀ ਰਹਿਣਾ ਹੈ। ਸਮਾਂ ਬੀਤਿਆ, ਮਨ ਬੜਾ ਵਿਆਕੁਲ ਹੋ

ਤੇਰਾ ਮੁੱਖ ਸੁਹਾਵਾ ਜੀ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਹੇ ਗੁਰੂ ਪਿਤਾ ਆਪ ਦਾ ਸੁੰਦਰ ਸਰੂਪ ਮੈਂ ਕਦੀ ਅੱਖਾਂ ਤੋਂ ਓਹਲੇ ਨਹੀਂ ਸੀ ਵੇਖ ਸਕਦਾ ਪਰ ਹੁਣ ਤਾਂ ਕਿਤਨੀ ਮੁਦਤ ਵੇਖ ਗਈ ਤੇਰਾ ਦੀਦਾਰ ਨਹੀਂ ਹੋਇਆ ਧਨ ਸੋ ਦੇਸ਼।

ਸ਼ਬਦ ਹਜ਼ਾਰੇ ਦੀ ਬਾਣੀ ਨੂੰ ਸੰਪੂਰਨ ਕੀਤਾ। ਗੁਰੂ ਜੀ ਅਤਿਅੰਤ ਪ੍ਰਸੰਨ ਹੋ, ਆਪ ਜੀ ਦੀ ਆਯੂ ਵੀ ਸਮਾਪਤ ਸੀ, ਅਧਿਕਾਰ ਵੀ ਇਹਨਾਂ ਦਾ ਹੀ ਸੀ। ਸੋ ਆਪ ਜੀ ਨੇ

ਬੁੱਢਾ ਜੀ ਨੇ ਇਹ ਬੜੀ ਵਡੇਰੀ ਉਮਰ ਦੇ ਹੋਏ ਹਨ, ਛੇਵੇਂ ਪਾਤਸ਼ਾਹ ਤੱਕ ਇਹਨਾਂ ਨੇ ਰਾਜ ਤਿਲਕ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵੀ ਇਹਨਾਂ ਨੇ ਹੀ ਤਿਲਕ ਦਿੱਤਾ। ਕਹਿਣ ਲੱਗੇ ਮਹਾਰਾਜ ਬਿਲਕੁਲ ਠੀਕ ਹੈ, ਗੱਦੀ ਦਾ ਹੱਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ। ਪ੍ਰਿਥੀ ਚੰਦ ਕਹਿਣ ਲੱਗੇ ਭਾਵੇਂ ਆਪ ਜੀ ਦਾ ਹੀ ਪੁੱਤਰ ਵੱਡਾ ਹੈ ਪਰ ਇਸ ਨੇ ਕਪਟ ਕੀਤਾ। ਗੁਰੂ ਘਰ ਦੇ ਵਿੱਚ ਸਿਆਣਪਾਂ ਚਤਰਾਈਆਂ ਕਿਤੇ ਕੰਮ ਨਾ ਆਈਆਂ। ਗੁਰੂ ਨਾਨਕ ਦੇ ਦਰ ਤੇ ਤਾਂ ਬਾਈ ਉਹ ਚੋਲੀਆਂ ਭਰ ਸਕਦਾ ਜਿਹੜਾ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਨਿਮਰਤਾ ਦੇ ਨਾਲ ਆਪਣਾ ਜੀਵਨ ਬਤੀਤ ਕਰੇ, ਨੀਵਾਂ ਹੋ ਕੇ ਚੱਲੇ। ਤਾਂ ਜੋ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਆਪ ਸਾਰੇ ਉਹਨਾਂ ਦੇ ਜੀਵਨ ਤੋਂ ਜਾਣੂ ਹੋ। ਜਿੱਥੇ ਬਾਣੀ ਦੇ ਬੋਹਿਤ ਹੋਏ ਉੱਥੇ ਸ਼ਹੀਦਾਂ ਦੇ ਵੀ ਸਿਰਤਾਜ ਹੋਏ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਣ ਅਸੀਂ ਕਦੇ ਦੇ ਨਹੀਂ ਸਕਦੇ। ਜਿਤਨੇ ਸਰੀਰ ਦੇ ਰੋਮ ਹਨ ਉਤਨੇ ਜਨਮ ਧਾਰ ਕੇ ਵੀ ਜੇ ਉਹਨਾਂ ਦਾ ਸ਼ੁਕਰ

ਬਖਸ਼ਿਸ਼ਾਂ ਮਿਲੀਆਂ ਹੋਈਆਂ ਸਨ। ਤੋ ਬਾਣੀ ਦੇ ਬੋਹਿਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਚਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਜੀ ਨੇ

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਂਦੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੋਇਆ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਆਉ ਗੁਣ ਮੇਰੇ।

ਖੋਪੜੀਆਂ ਲੁਹਾਈਆਂ, ਕਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ, ਉੱਚੀਆਂ ਖੱਲਾਂ ਤੇ ਲਹਾਈਆਂ, ਸਵਾ ਮਰਦੇ ਪੀਸਣੇ ਕੀਤੇ, ਉਹਨਾਂ ਦਾ ਧਿਆਨ ਧਰ ਇੱਕ ਵਾਰੀ ਗਾ

ਸੱਚਾ ਨਾਮ ਹੈ ਪਰਮੇਸ਼ਰ ਦਾ। ਤਿੰਨਾਂ ਦਰਿਆਵਾਂ ਗੁਰਮੁਖਾਂ ਨੂੰ ਕਿ ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਗੁਰਮੁਖ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ, ਮਾੜੇ ਆਦਮੀ ਨਾਲ ਦੋਸਤੀ ਕਰਾਂਗੇ ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਗੜ ਸ਼ੰਕਰ ਦੇ ਵਿੱਚ ਇੱਕ ਜੋਗੀ ਜਿਨ੍ਹੇ ਤਪੱਸਿਆ ਕੀਤੀ ਤੇ ਵਰ ਪ੍ਰਾਪਤ ਕੀਤਾ।

ਸ਼ਹਿਰਾਂ ਤੋਂ ਲੋਕ ਗੜ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ ਨੇ। ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ, ਹੁਣ 2 ਸਾਲ ਦਾ ਸਵਰਗ।

ਸ਼ਹਿਰ ਆ ਕੇ ਲੰਗਰ ਛਕ ਗਿਆ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦੇ ਉਹ ਲੰਗਰ ਛਕਣ ਵਾਸਤੇ ਨਹੀਂ।

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਬਿਲਕੁਲ ਲੰਗਰ ਛਕਣ ਵਾਸਤੇ ਨਹੀਂ ਆਇਆ। ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲੋ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ ਛਕਾ।

वापस जोगी को लाए। कहन लगे जोगी राज, ओ ता बड़ा हंकारी

ਜੋਗੀ ਦੇ ਲੰਗਰ ਵਿੱਚ ਪ੍ਰਸ਼ਾਦ ਛਕ ਤੇਰਾ ਬਚਾਅ ਹੋ ਜਾਏਗਾ, ਨਹੀਂ ਤਾਂ ਤੈਨੂੰ ਅਸੀਂ ਜਿੰਦਾ ਨਹੀਂ ਛੱਡਣਾ। ਪਰ ਭਾਈ ਤਿਲਕੂ ਉਹਨਾਂ ਦਾ ਮਨ ਗੁਰੂ ਨਾਲ ਜੁੜੇ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ। ਉਹਨਾਂ ਭੂਤਾਂ ਪ੍ਰੇਤਾਂ ਨੂੰ ਕੋਈ ਇਹੋ ਜਿਹੀ ਚੀਜ਼ ਪੈਂਦੀ ਹੈ ਜਿਹੜੀ ਚੁੱਕ ਕੇ ਪਿਛਾਂ ਸੁੱਟ ਦਿੰਦੀ।

ਅੱਗੇ ਨਹੀਂ ਜਾਣ ਦਿੰਦੀ, ਚੁੱਕ ਕੇ ਪਿਛਾ ਸੁੱਟ ਦਿੰਦੀ। ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ। ਜੋਗੀ ਨੂੰ ਕਹਿਣ ਲੱਗੇ, ਸਾਡਾ ਵਸ ਨਹੀਂ ਚੱਲਦਾ।

ਪਾਏ ਦਿਲਪੂ ਦੇ ਘਰ ਜਾ ਪਹੁੰਚਿਆ ਉਹ ਆਖਰ ਕਾਇਆ ਪਾਏ ਦਿਲਪੂ ਦਰਵਾਜ਼ਾ ਖੋਲ ਜੋ ਵੀ ਆਪ ਤੇਰੇ ਦੁਆਰੇ ਆਇਆ ਪਰ ਹੁਣ ਪਾਏ ਦਿਲਪੂ ਨੇ ਬੂਹਾ ਨਹੀਂ ਖੋਲਿਆ।

ਲੋਕੀ ਤਾਂ ਸਵਰਗ ਵਾਸਤੇ ਪੁੱਠੇ ਲਟਕਦੇ ਨੇ, ਜੰਗਲਾਂ ਵਿੱਚ ਭੱਜੇ ਫਿਰਦੇ ਨੇ, ਭੁੱਖੇ ਰਹਿੰਦੇ ਨੇ, ਤੀਰਥਾਂ ਤੇ ਜਾਂਦੇ ਨੇ,

ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੀ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਉਸੇ ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਤਿਲਕੂ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਤਿਲਕੂ ਜੀ ਨੂੰ ਖੁਸ਼ੀਆਂ ਚੜ ਗਈਆਂ।

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ। ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ

ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ ਦੋਸਤ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ ਖੂਨ ਵਗ ਰਿਹਾ ਉਹ ਆਪ ਕੱਢ ਸਕਦਾ ਨਹੀਂ ਸੀ ਉਹ ਭਾਲੂ ਉਹ ਰਿੱਛ ਬੜਾ ਦੁਖੀ ਸੀ।

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

ਫਿਰ ਸੌਂ ਗਏ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰ ਰਹੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ।

ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ ਹੋ ਗਏ।

ਨੇ ਦੋਸਤੀ ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ, ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਉਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ, ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੋਂ ਭਲਾ

40-45 ਸਾਲ ਦਾ ਗੱਭਰੂ ਨੌਜਵਾਨ ਗੁਰੂ, ਮੇਰੀ ਉਮਰ 100 ਸਾਲ ਤੋਂ ਉੱਤੇ, ਰਿਧੀਆਂ ਸਿੱਧੀਆਂ ਦਾ ਮੈਂ ਮਾਲਕ, ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ? ਇਹ ਨਹੀਂ ਹੋ ਸਕਦਾ, ਮੈਂ ਵਾਪਸ ਚੱਲਿਆ। ਨਾਲ ਆਏ ਲੋਕਾਂ ਨੇ ਸਮਝਾਇਆ, ਅੱਜ ਤੂੰ ਅੱਗੇ ਆ ਗਏ, ਦਰਸ਼ਨ ਕਰਕੇ ਜਾ, ਦਿਲ ਕਰੇਗਾ ਮੱਥਾ ਟੇਕੀ, ਦਿਲ ਕਰੇਗਾ ਨਾ ਟੇਕੀ, ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ ਟਿਕਾਣਾ। ਲੋਕਾਂ ਨੇ ਸਮਝਾਇਆ ਤਾਂ ਇਹ ਜੋਗੀ ਫਿਰ ਤੁਰਿਆ, ਇਹ ਅੰਮ੍ਰਿਤਸਰ ਦੇ ਲਾਗੇ ਪਹੁੰਚੇ। ਉਧਰ ਧੰਨ ਗੁਰੂ ਅਰਜਨ ਸਾਹਿਬ ਅੰਤਰਯਾਮੀ

ਕਿ ਜਿੰਨੇ ਵੀ ਲੋਕ ਗੜ ਸ਼ੰਕਰ ਤੋਂ ਆਏ ਸਨ ਜੋਗੀ ਤੇ ਭਾਈ ਬਿਲਕੁਲ ਸਮੇਤ ਕਨਾਤ ਦੇ ਇੱਕ ਪਾਸੇ ਬਿਠਾ ਦਿੱਤੇ, ਦੂਸਰੇ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੰਗਤਾਂ ਸਮੇਤ ਆ ਕੇ ਬੈਠ ਗਏ। ਬੈਠਦੀਆਂ ਸਾਹਿਬਾਂ ਨੇ ਪੁੱਛਿਆ, ਜੋਗੀ ਜੀ ਤੁਹਾਡਾ ਇਹ ਸੱਜਾ

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰਸਿੱਖਾਂ ਕੋ ਹਉ ਆ ਰਿਹਾ ਜੋ ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ ਜਿਹੜਾ ਗੁਰੂ ਹੈ ਇਹ ਨਾਮ ਦਾ ਬੋਲ ਹੈ ਜਿਹੜੇ ਸਿੱਖ ਨੇ ਪਿਆਰੇ ਨੇ ਉਹ ਗੁਰੂ ਦੇ ਬੋਲ ਦੇ ਕੋਲ ਆ ਕੇ ਬਹਿੰਦੇ ਨੇ ਨਾਮ ਦੇ ਬੋਲ ਦੇ ਕੋਲ ਤੇ ਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਨਾਮ ਦੇ ਨਾਲ ਝੋਲੀਆਂ ਭਰਦੇ ਨੇ ਉਹਨਾਂ ਗੁਰਸਿੱਖਾਂ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ। ਪਰ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ। ਜੋਗੀ ਹੈਰਾਨ ਹੋ ਗਿਆ, ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹੋ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਸਰਬ ਪ੍ਰਿਤ ਪਾਲ ਹੈ, ਸਤਿਗੁਰ ਮੇਰਾ ਮਾਰ ਜੀਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖਿਆ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਿਆ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਪਾਤਸ਼ਾਹ ਇੱਕ ਨਾਤ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਚ ਹੈ ਇਹ ਹਟੇਗੀ ਤੇ ਤਾਂ

ਸਭ ਤੋਂ ਪਹਿਲਾਂ ਰਾਗਾਂ ਵਿੱਚ ਸ੍ਰੀ ਰਾਗ ਜੋ ਕਿ ਇਸ ਸਮੇਂ ਹੀ ਗਾਇਆ ਜਾਂਦਾ ਹੈ। ਬਾਣੀ ਵਿੱਚ ਇਸ ਨੂੰ ਰਾਗਾਂ ਵਿੱਚ ਸਿਰਮੋਰ ਮੰਨਿਆ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਤੇ ਸ਼ਬਦ ਵੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਸ਼ਬਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਰਾਹੋ ਦੀ ਤੁਕ ਹੈ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਮੈਂ ਇੱਕ ਬੇਨਤੀ ਕਰਾਂਗਾ ਬੱਚਿਆਂ ਨੂੰ, ਜਰਾ ਇਹਨਾਂ ਦੀ ਗੱਲਾਂ ਦੀ ਆਵਾਜ਼ ਜੇ ਇੱਧਰ ਆਏਗੀ ਤਾਂ ਮਨ ਖਿੰਡਦਾ ਹੈ। ਫਿਰ ਸਭ ਤੋਂ ਪਹਿਲਾਂ ਜਪਤਾਲ 10 ਮਾਤਰਾ ਤੇ ਅੰਤਰਾ 10 ਮਾਤਰੇ ਦਾ ਹੀ ਸੁਲਫਾਕ ਵਿੱਚ ਸੁਲਫਾਕ ਚਲੰਤ ਲੈ ਵਿੱਚ ਗਾਇਆ ਜਾਂਦਾ ਹੈ। ਅੰਤਰਾਜ ਦਾ ਚਲੰਤ ਲੈ ਵਿੱਚ ਹੈ ਤੇ ਅਸਥਾਈ ਠਾ ਵਿੱਚ ਹੈ।

ਦੀ ਬਾਈ ਬੇਦੀ ਦੇਨ ਨਾ ਜਾਈ। ਇਨਸਾਨ ਦਾ ਕੰਮ ਇਨਸਾਨ ਕਰਦਾ ਹੈ ਤੇ ਭਗਤ ਦਾ ਕੰਮ ਉਹ ਪਰਮਾਤਮਾ ਆਪ ਕਰਦਾ। ਕਹਿੰਦੇ ਨੇ ਕਿ ਭਗਤ ਜੀ ਦੀ ਛਪਰੀ ਚੋਣ ਲੱਗ ਪਈ ਤੇ ਭਗਤ ਜੀ ਨੇ ਅਰਦਾਸ ਕੀਤੀ, ਪਰਮਾਤਮਾ ਨੇ ਆ ਕੇ ਉਹ ਛਣ ਬਣਾਈ ਤੇ ਭਗਤ ਨੂੰ ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਂਦਾ ਹੈ। ਜੇ ਭਗਤ ਦਾ ਕੰਮ ਕੋਈ ਇਨਸਾਨ ਆ ਕੇ ਵੀ ਕਰਦਾ ਤਾਂ ਵੀ ਕਹਿੰਦਾ ਇਹ ਪਰਮਾਤਮਾ ਨੇ ਕੀਤਾ, ਹੋਰ ਕਿਸੇ ਨੇ, ਕਿਉਂਕਿ ਉਹ ਆਪਣਾ ਆਪ ਨਹੀਂ ਜਿਤਾਉਂਦਾ। ਹਮੇਸ਼ਾ ਕਹਿੰਦਾ ਕਿ ਮੇਰਾ ਜੋ ਵੀ ਕੰਮ ਹੈ ਉਹ ਪਰਮਾਤਮਾ ਹੀ ਕਰ ਰਹੀ, ਆਪਣਾ ਆਪ ਵਿੱਚ ਨਹੀਂ ਲੈ ਕੇ ਆਉਂਦਾ। ਪਰ ਇਨਸਾਨ ਆਪਣਾ ਆਪ ਛੱਡਦਾ ਹੀ ਨਹੀਂ। ਸੁਬਾਣੀ ਵਿੱਚ ਉਪਦੇਸ਼ ਹੈ, ਪਾਣ ਪੜੋਸਣ ਪੁੱਛ ਲੈ ਨਾਮਾ, ਕਾਪੈ ਛਾਨ ਛੁਆਈ ਹੋ ਤੋ ਪੈ ਦੁਗਨੀ ਮਜ਼ੂਰੀ ਦੇ ਹਾਂ, ਮੋਕੋ ਬੇਡੀ ਦੇਹੋ ਬਤਾਈ ਹੋ। ਮੈਨੂੰ ਉਹ ਤਰਖਾਨ ਉਹ ਮਿਸਤਰੀ ਦੱਸ, ਜਿਹਨੇ ਤੇਰੀ ਛਣ ਨੂੰ ਬਣਾਇਆ, ਮੈਂ ਵੀ ਆਪਣੀ ਛਣ ਬਣਾ ਲਵਾਂ। ਤੇ ਭਗਤ ਜੀ ਕਹਿਣ ਲੱਗੇ, ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਬੇਡੀ ਅਕਾਲ ਪੁਰਖ ਦਿੱਤਾ ਨਹੀਂ ਜਾ ਸਕਦਾ। ਕੋਈ ਵਸਤੂ ਹੋਵੇ, ਕੋਈ ਚੀਜ਼ ਹੋਵੇ ਤੇ ਮੈਂ ਤੈਨੂੰ ਚੁੱਕ ਕੇ ਫੜਾ ਦਿਆਂ, ਪਰਮਾਤਮਾ ਮੈਂ ਤੈਨੂੰ ਕਿਵੇਂ ਦੇ ਦੇ। ਰੀ ਬਾਈ ਬੇਡੀ ਦੇਣ ਨਾ ਜਾਈ। ਆਖਿਆ ਕਿਉਂ, ਦੇਖ ਬੇਡੀ ਰਹੋ ਸਮਾਈ, ਉਹ ਤੇ ਹਰ ਜਗ੍ਹਾ ਮੌਜੂਦ ਹੈ, ਹਰ ਦੇ ਹਿਰਦੇ ਅੰਦਰ ਵਸਦਾ ਹੈ, ਉਹ ਮੈਂ ਤੈਨੂੰ ਕਿਵੇਂ ਦੇ ਦਿਆਂ। ਤੂੰ ਤੇ ਆਪ ਵੇਖ ਲੈ, ਹਮਾਰੇ ਬੇਡੀ ਪ੍ਰਾਣ ਅਧਾਰਾ, ਉਹ ਹਰ ਜਗ੍ਹਾ ਹੈ, ਹਰ ਅਸਥਾਨ ਤੇ ਹੈ, ਹਰ ਜੀਵ ਅੰਦਰ ਹੈ, ਤੂੰ ਉਹਨੂੰ ਆਪ ਲੱਭ ਲੈ। ਆਖਿਆ ਮੈਂ ਤੇਰੇ ਨਾਲ ਦੁੱਗਣੀ ਮਜ਼ਦੂਰੀ ਦੇਵਾਂਗੀ, ਪਰ ਆਖਦੇ ਨੇ ਭਗਤ ਜੀ ਨਾ, ਉਹ ਮਜ਼ਦੂਰੀ ਦਾ ਭੁੱਖ ਹੈ, ਉਹ ਤੇ ਇੱਕ ਮਜ਼ਦੂਰੀ ਮੰਗਦਾ। ਕੈਸੀ ਮਜ਼ਦੂਰੀ ਹੈ? ਬੇਡੀ ਪ੍ਰੀਤ ਮਜ਼ੂਰੀ ਮੰਗਦੀ, ਉਹ ਤੇ ਪ੍ਰੀਤ ਦੀ ਮਜ਼ੂਰੀ ਮੰਗਦਾ। ਜੇ ਪ੍ਰੀਤ ਕਰੇਗੀ ਨਾ, ਉਹ ਤੇਰੀ ਛਣ ਵੀ ਬਣਾ ਦੇਵੇਗਾ। ਇਹ ਛਣ ਕਿਹੜੀ? ਕੋਈ ਛਪਰੀ ਨਹੀਂ, ਇਹ ਹਿਰਦੇ ਰੂਪੀ ਛਣ, ਜਿਹਦੇ ਉੱਤੇ ਵਿਕਾਰਾਂ ਰੂਪੀ ਬਾਰਸ਼ ਹੋ ਰਹੀ ਹੈ। ਇਸ ਨੂੰ ਉਸ ਤੋਂ ਬਚਾਉਣ ਵਾਸਤੇ ਅਕਾਲ ਪੁਰਖੀ ਹੈ, ਹੋਰ ਕੋਈ ਨਹੀਂ। ਕੀ ਕਰੀਏ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬੇਡੀ ਦਿੱਤਾ ਨਹੀਂ ਜਾ ਸਕਦਾ, ਪ੍ਰੀਤ ਕਰ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕਉ ਛਾਨ ਛੁਵਾਵੇ ਹੋ। ਲੋਕ ਟੰਬ ਸਭੂ ਤੇ ਤੋਰੇ ਤੋ ਆਪਣ ਬੇਡੀ ਆਵੇ ਹੋ। ਕਿਉਂਕਿ ਇਨਸਾਨ ਆਪਣਾ ਜ਼ੋਰ ਲਾਉਂਦਾ, ਜਦੋਂ ਰਹਿ ਜਾਂਦਾ ਉਦੋਂ ਅਕਾਲ ਪੁਰਖ ਨੂੰ ਯਾਦ ਕਰਦਾ। ਪਰ ਜੇ ਅਕਾਲ ਪੁਰਖ ਨੂੰ ਤੂੰ ਹਮੇਸ਼ਾ ਹੀ ਯਾਦ ਕਰੇ ਤੇ ਤੇਰੀ ਐਸੀ ਕਦੀ ਵੀ ਨੌਬਤ ਨਾ ਆਵੇ। ਸੋ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ, ਜਿਨ੍ਹੇ ਪ੍ਰੇਮ ਕੀਤਾ ਉਹਨੇ ਪ੍ਰਭੂ ਨੂੰ ਪਾ ਲਿਆ। ਪ੍ਰਭੂ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਪ੍ਰਭੂ ਨੂੰ ਪਾਇਆ ਜਾ ਸਕਦਾ ਕਿਵੇਂ? ਪ੍ਰੇਮ ਤੇ ਭਾਵਨਾ ਤੇ ਸ਼ਰਧਾ ਦੇ ਨਾਲ। ਆਓ ਸਾਰੇ ਮਿਲ ਕੇ

0: জোয়ালে।
1: দোষের মাঙ্গ চুনা, চুনা কেন আটে দোষ চাহিদা। পাও ঘিও সঙ্গ লুনা, এক পা ঘিও লুণ ভী চাহিদা। আধ সির মাঙ্গো দালে, আধ সির দাল ভী চাই হ্যাঁ। ফির কেন মোকো দোনো বক্ত জোয়ালে, দোনো বক্ত কা কাম হো গিয়া, দোয়ে বক্ত আরাম না নিকল জানগে। ফির কেন হে পরমাত্মা, খাত মঙ্গো চো পাই সহারা না আউর তুলাই। হে মেরে মালক, এক খাট, খাট কেন্দে নি, খাট মঙ্গো চোপাই, চোপাই দা পাওয়ে চার প্যারা বালি মঞ্জি। ਹੁਣ ਉਹ ਮੰਜੀਆਂ ਇੱਥੇ ਤੇ ਹੈ ਨੀ, ਇੱਥੇ ਤੇ ਬੈੱਡ ਹੀ ਮਿਲਦੇ ਨੇ, ਤੁਸੀਂ ਬੈੱਡ ਕਹਿ ਲਓ, ਗੱਲ ਹੀ ਕੋਈ ਹੈ। ਹੁਣ ਕਹਿੰਦੇ ਨੇ ਭਗਤ ਜੀ, ਹੇ ਪ੍ਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ, ਮੈਂ ਪੁੱਜੇ ਨਹੀਂ ਸੋਣਾ। ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ, ਕਿਉਂਕਿ ਇੰਤਜ਼ਾਮ ਨਹੀਂ ਹੁੰਦਾ। ਪਰ ਖਿਆਲ ਕਰ ਲੈਣਾ, ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ, ਇਹ ਡਿਮਾਂਡ ਮੇਰੀ ਨਹੀਂ ਹੈ, ਭਗਤ ਜੀ ਹੈ। ਭਗਤ ਜੀ ਕਹਿੰਦੇ ਨੇ, ਹੇ ਪ੍ਰਮਾਤਮਾ ਮੈਂ ਪੁੱਜੇ ਨਹੀਂ ਸੋਣਾ, ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ। ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਮਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ। ਹੇ ਪ੍ਰਮਾਤਮਾ ਉਪਰ ਕੋ ਮੰਗੋ ਖਿੰਦਾ, ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ। ਵੇਖ ਫਿਰ ਤੇਰਾ ਭਗਤ ਕਰੇ ਜਨ ਥਿੰਦਾ, ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ। ਸਾਧ ਸੰਗਤ ਬਿਲਕੁਲ ਸਹੀ ਗੱਲ ਹੈ। ਜਦੋਂ ਮਨੁੱਖ ਨੂੰ ਖਾਣ ਲਈ, ਪਹਿਨਣ ਲਈ, ਬਹਿਣ ਲਈ, ਸੌਣ ਲਈ ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ। ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਨਾ, ਖਾਣੇ ਤਾਂ ਦੋ ਫੁਲਕੇ ਹੀ ਨੇ ਨਾ, ਇਹ ਤੋਂ ਵੱਧ ਹੋਰ ਕੀ ਚਾਹੀਦਾ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ। ਕਹਿੰਦੇ ਨੇ, ਹੇ ਪ੍ਰਮਾਤਮਾ, ਇਹ ਖਿਆਲ ਕਰੀ, ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ, ਕਿਤੇ ਨਾ ਕਹਿ ਦੇ ਕਿ ਬੜਾ ਲਾਲਚੀ ਹੈ, ਸਭ ਕੁਝ ਹੀ ਮੰਗੀ ਜਾਂਦਾ ਹੈ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਹੇ ਪ੍ਰਮਾਤਮਾ, ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ, ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ, ਨਹੀਂ। ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਕੋਈ ਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ, ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ, ਉਹਨੂੰ ਕਹੋ ਇਹ ਲਾਲਚੀ ਹੈ। ਤੇ ਜਿਹਦਾ ਭਾਈ ਘਰ ਬਾਰ ਹੈ, ਧੀਆਂ ਪੁੱਤਰ ਨੇ, ਬਾਲ ਬੱਚਾ ਪਰਿਵਾਰ ਹੈ, ਸਾਖ ਸੰਬੰਧੀ ਨੇ, ਸੌ ਕਿਸੇ ਨਾਲ ਆਉਣਾ ਜਾਣਾ ਮਿਲਣਾ ਕਰਨਾ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ, ਉਹਨੂੰ ਜ਼ਰੂਰਤ ਕਹਿ ਸਕਦੇ ਹੋ। ਇਹਦੀ ਜ਼ਰੂਰਤ ਹੈ, ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ। ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ, ਜੀ ਬੜੇ ਲਾਲਚੀ ਹੋ ਗਏ ਨੇ, ਬਿਲਕੁਲ ਨਹੀਂ। ਗ੍ਰਿਸਤੀ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ, ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ, ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ। ਆਪਾਂ ਆਪਣੇ ਵੱਲ ਵੇਖ ਲਿਆ ਕਰੀਏ, ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ, ਸਾਡੀ ਡਿਮਾਂਡਸ ਵੱਧ ਸਕਦੀ ਹੈ, ਤੇ ਬਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ, ਉਹਦੀ ਵੀ ਵੱਧ ਸਕਦੀ ਹੈ। ਇਸ ਲਈ ਖਿਆਲ ਕਰਨਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਂ ਤੇਰਾ ਮੈਂ ਲੱਭੋ। ਹੇ ਪ੍ਰਮਾਤਮਾ, ਇਹ ਮੇਰਾ ਲੋਭ ਲਾਲਚ ਨਹੀਂ ਹੈ, ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ। ਹੁਣ ਜਿੱਥੇ ਨਾਂ ਵਸ ਗਿਆ, ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ, ਪ੍ਰਮਾਤਮਾ ਦੇਣ ਨੂੰ ਤਿਆਰ ਨੇ। ਫਿਰ ਕਹਿੰਦੇ ਨੇ, ਕਹਿਤ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣੇ। ਬਸ ਉਹ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਏ, ਉਸ ਦੀ ਇਹੀ ਆਰਤੀ ਹੈ, ਉਹਦੀ ਰਜ਼ਾ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਜਿਵੇਂ ਉਹ ਰੱਖਦਾ, ਜਿਵੇਂ ਉਹ ਚਲਾਉਂਦਾ, ਜਿਹੜਾ ਉਹਨੇ ਮਾਰਗ ਰਸਤਾ ਬਣਾਇਆ ਉਸ ਤੇ ਚੱਲ ਪਈਏ। ਭਗਤ ਜੀ ਕਹਿੰਦੇ ਨੇ, ਇਹ ਸਾਡੀ ਆਰਤੀ ਹੈ। ਇਸ ਲਈ ਆਓ, ਤੁਛ ਬੁੱਧੀ ਅਨੁਸਾਰ ਸੇਵਾ ਕੀਤੀ, ਪ੍ਰਵਾਨ ਕਰ ਲੈਣਾ ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ, ਗੁਰੂ ਦੀ ਪੂਜਾ ਸਾਡੀ ਸ਼ਰਧਾ, ਸਾਡੀ ਪਾਵਣੀ, ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ। ਤੇ ਜਿੰਨੇ ਜਿੰਨੇ ਗੁਰੂ ਦਾ ਹੁਕਮ ਮੰਨ ਲਿਆ, ਜੋ ਤਿਸ ਪਾਵੇ ਸੋ ਆਰਤੀ ਹੋਏ। ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਨ ਅੱਗੇ ਆਰੰਭ ਕਰੀਏ। ਕੋਈ ਰਸਨਾਮਾ ਨਹੀਂ ਨਾ ਰਹੇ, ਸਾਰੇ ਮਿਲ ਕੇ ਆਖੋ ਜੀ।

ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵਾਰਾਂ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ। ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ, ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾ ਹੀ ਦਿੰਦਾ, ਦੁਖੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵਾਰ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ

ਨੇ ਨਿਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਉਸਦਾ ਨਿਰਾਦਰ ਹੀ ਹੁੰਦਾ। ਨਿਮਰਤਾ ਵਾਲਾ ਜਿੱਥੇ ਵੀ ਬੈਠਦਾ ਸਾਰਾ ਸੰਸਾਰ ਉਸਦਾ ਆਦਰ ਕਰਦਾ।

ਸਾਡੀ ਕਲਾਸ ਵਿੱਚ ਪੜ੍ਹੇ ਹੈ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ, ਨਹੀਂ, ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਉਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ। ਮਰਦਾਨਿਆ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਤੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ, ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ। ਕੋਈ ਨਿਮਰਤਾ ਇਹਨਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗ ਗਏ। ਮੇਰੇ ਹਜ਼ੂਰ, ਮੇਰੇ ਮਾਲਿਕ, ਕਿ ਤੁਹਾਡੇ ਚਰਨਾਂ ਨੂੰ ਸਾਫ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਝ ਲੈ ਗਏ ਹੋ। ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਝ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਝ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ।

ਸਾਪ ਹਰਣੇ ਕਰਨਾ ਮੈਂ।

कोई जन हस्यो देवे जो चरण गहूं बको शुभ रसना।

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ। ਆਓ ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ, ਹੁਕਮ ਮੰਨਿਆ, ਉਹ ਸੇਵਕ ਤੋਂ ਕਿਸ ਤਰ੍ਹਾਂ ਗੁਰੂ ਦਾ ਰੂਪ ਹੋ।

ਪਾਠ ਆਪਣੇ ਇਸ ਸ਼ਬਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦਿਆਂ ਲਿਖਦੇ ਨੇ, ਉਹ ਜੋਤ ਰੂਪ ਹਰੀ ਪਰਮੇਸ਼ਰ ਜਿਸ ਨੂੰ ਕੋਈ ਕਿਸੇ ਨਾਮ ਨਾਲ ਯਾਦ ਕਰਦਾ ਹੈ, ਕੋਈ ਕਿਸੇ ਨਾਮ ਦੇ ਨਾਲ, ਉਹ ਹਰੀ ਜੋਤ ਰੂਪ ਪਰਮੇਸ਼ਰ ਇਸ ਦੁਨੀਆਂ ਦੇ ਵਿੱਚ

ਘੋੜੇ ਤੇ ਸਵਾਰ ਨੇ ਪੁੱਛਦੇ ਜਾ ਰਹੇ ਨੇ ਕਿ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ। ਪੁੱਛਦਿਆਂ ਕਾਫੀ ਦੂਰ ਚਲੇ ਗਏ। ਹੁਣ ਅੱਗੋਂ ਕਿਸੇ ਕੋਲ ਪੁੱਛਣਾ ਹੈ, ਕੋਈ ਨਜ਼ਰ ਨਾ ਆਇਆ ਤਾਂ ਭਾਈ ਲਹਿਣਾ ਹੈਰਾਨ ਹੋ ਗਏ। ਇੱਕ ਬੜੀ ਹੀ ਸੋਹਣੀ ਸੂਰਤ ਜਿਹਦੇ ਚਿਹਰੇ ਤੋਂ ਨੂਰ ਟਪਕਦਾ, ਜਿਨ੍ਹਾਂ ਦੇ ਬੁੱਲ ਫਰਕਦੇ ਨੇ, ਸੂਰਤ ਦੇਖਿਆ ਮਨ ਨੂੰ ਠੰਡ ਪੈਂਦੀ। ਉਹ ਸੂਰਤ ਪਤਾ ਨਹੀਂ ਕਿਧਰੋਂ ਚੱਲਦੀ ਹੋਈ ਭਾਈ ਲਹਿਣੇ ਦੇ ਸਾਹਮਣੇ ਆ ਗਈ। ਔਰ ਜਦ ਭਾਈ ਲਹਿਣਾ ਉਸ ਸੂਰਤ ਨੂੰ ਦੇਖਦੇ ਨੇ, ਅੱਖਾਂ ਚਮਕਣ ਨੂੰ ਦਿਲ ਨਹੀਂ ਕਰਦਾ, ਅੱਖਾਂ ਕਹਿੰਦੀਆਂ ਨੇ ਕਿ ਮੈਂ ਸੂਰਤ ਦੇਖਦਾ ਰਹਾਂ। ਇਹ ਸੂਰਤ ਅੱਖਾਂ ਤੋਂ ਓਹਲੇ ਨਾ ਹੋਵੇ, ਇਨ ਅੱਖਾਂ ਦੇ ਨਾਲ ਬੜਾ ਕੁਝ ਦੇਖਿਆ ਪਰ ਇਹੋ ਜਿਹੀ ਸੂਰਤ ਅੱਜ ਤੱਕ ਦੇਖੀ ਨਹੀਂ। ਤੇ ਭਾਈ ਲਹਿਣਾ ਉਸ ਸੂਰਤ ਨੂੰ ਪੁੱਛਦੇ ਨੇ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਸਾਧ ਸੰਗਤ, ਇਹ ਸੂਰਤ ਹੋਰ ਕੋਈ ਨਹੀਂ, ਇਹ ਆਪ ਹੀ ਗੁਰੂ ਨਾਨਕ ਹੈ ਜਿਹੜਾ ਇਸ ਸਿੱਖ ਨੂੰ ਆਪ ਲੈਣ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲਹਿਣੇ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਹੈ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ, ਪਰ ਤਨ ਹੈ ਗੁਰੂ ਨਾਨਕ। ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲਹਿਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲਹਿਣਾ ਅਗਾਂਹ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ ਹੋਰ ਕੋਈ।

ਲੈਣਾ ਐਸਾ ਗੁਰੂ ਨਾਨਕ ਦਾ ਮਿਲਾਪ ਹੋਇਆ ਸਭ ਕੁਛ ਭੁੱਲ ਗਿਆ ਸੇਵਾ ਕਰਨ ਲੱਗ ਪਏ ਜੋ ਗੁਰੂ ਨੇ ਕਿਹਾ ਕਦੀ ਕਿਹਾ ਮੋੜਿਆ ਨਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੋ ਸਾਹਿਬਜ਼ਾਦੇ ਸਨ ਬਾਬਾ ਸ੍ਰੀ ਚੰਦ ਬਾਬਾ ਲਖਮੀ ਚੰਦ ਦੋਨੋਂ ਸਾਹਿਬਜ਼ਾਦੇ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਅਸੀਂ ਗੁਰੂ ਨਾਨਕ ਦੇ ਸਪੁੱਤਰ ਹਾਂ ਸਾਡੇ ਪਿਤਾ ਤੋਂ ਬਾਅਦ ਇਹ ਗੁਰਗੱਦੀ ਸਾਨੂੰ ਮਿਲੇਗੀ ਪਰ ਗੁਰੂ ਨਾਨਕ ਦੇ ਘਰ ਨਿਮਰਤਾ ਸੇਵਾ ਸਿਮਰਨ ਅਤੇ ਹੁਕਮ ਮੰਨਣ ਨੂੰ ਪਹਿਲ ਦਿੱਤੀ ਸਮਾਂ ਬੀਤਦਾ ਰਿਹਾ ਗੁਰਗੱਦੀ ਦੇਣ ਦਾ ਸਮਾਂ ਆਇਆ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੀ ਹੋਰ ਵੀ ਸਿੱਖਾਂ ਦੀ ਭਾਈ ਲਹਿਣਾ ਜੀ ਦੀ ਪ੍ਰੀਖਿਆ ਲਈ ਇੱਕ ਦਿਨ ਦੀ ਗੱਲ ਹੈ ਸੰਗਤਾਂ ਬੜੀਆਂ ਆਈਆਂ ਕਰਤਾਰਪੁਰ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਦੋਨੋਂ ਸਪੁੱਤਰ ਭਾਈ ਲਹਿਣਾ ਅਤੇ ਸੰਗਤਾਂ ਨਾਲ ਇੱਕ ਦਰਖਤ ਹੈ ਜੰਡ ਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸ੍ਰੀ ਚੰਦ ਇਸ ਜੰਡ ਦੇ ਦਰਖਤ ਤੇ ਚੜ ਟਾਹਣੀਆਂ ਨੂੰ ਹਿਲਾ ਟਾਹਣੀਆਂ ਹਿਲਾਏਗਾ ਮਠਿਆਈ ਡਿੱਗੇਗੀ ਬਰਫੀ ਡਿੱਗੇਗੀ ਤੇ ਸੰਗਤਾਂ ਨੂੰ ਇਹ ਮਠਿਆਈ ਖਵਾਵਾਂਗੇ ਸ੍ਰੀ ਚੰਦ ਕਹਿਣ ਲੱਗੇ ਪਿਤਾ ਜੀ ਬਾਵਲੇ ਹੋ ਗਏ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕਦੀ ਦਰਖਤਾਂ ਨਾਲ ਵੀ ਮਠਿਆਈ ਲੱਗੀ ਲੋਕੀ ਸਾਨੂੰ ਪਾਗਲ ਕਹਿਣਗੇ ਇਹ ਤੇ ਜੰਡ ਦਾ ਦਰਖਤ ਹੈ ਜਿਹਨੂੰ ਕੋਈ ਫਲ ਵੀ ਨਹੀਂ ਲੱਗਦਾ ਇਹਨੂੰ ਮਠਿਆਈ ਲੱਗੇ ਗੁਰੂ ਨਾਨਕ ਸਾਹਿਬ ਨੇ ਆਪਣੇ ਛੋਟੇ ਸਪੁੱਤਰ ਜਿਨ੍ਹਾਂ ਦਾ ਨਾਂ ਲਖਮੀਦਾਸ ਲਖਮੀਦਾਸ ਨੂੰ ਕਿਹਾ ਬੇਟਾ ਹੁਣ ਤੁਸੀਂ ਦਰਖਤ ਤੇ ਚੜੋ ਦਰਖਤ ਹਿਲਾਓ ਟਾਹਣੀਆਂ ਹਿਲਾਓ ਤਾਂ ਕਿ ਮਠਿਆਈ ਡਿੱਗੇ ਤਾਂ ਉਹਨਾਂ ਵੀ ਇਹੋ ਗੱਲ ਕਹੀ ਪਿਤਾ ਜੀ ਵੱਡਾ ਭਰਾ ਠੀਕ ਕਹਿੰਦਾ ਕਦੀ ਦਰਖਤ ਦੇ ਨਾਲ ਮਠਿਆਈ ਲੱਗੀ ਇਹ ਅਣਹੋਣੀਆਂ ਗੱਲਾਂ ਇਹ ਕਿਸ ਤਰ੍ਹਾਂ ਹੋ ਸਕਦੀਆਂ ਸਾਨੂੰ ਲੋਕ ਪਾਗਲ ਕਹਿਣਗੇ ਜਦ ਉਹਨਾਂ ਪੁੱਤਰਾਂ ਨੇ ਜਵਾਬ ਦਿੱਤਾ ਹੁਣ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਵੱਲ ਦੇਖਿਆ ਤੇ ਮੁਸਕਰਾਉਂਦਿਆਂ ਕਹਿਣ ਲੱਗੇ ਲਹਿਣਾ ਜੀ ਤੁਸੀਂ ਦਰਖਤ ਤੇ ਚੜੋ ਟਾਹਣੀਆਂ ਹਿਲਾਓ ਦਰਖਤ ਹਿਲਾਓ ਤਾਂ ਕਿ ਮਠਿਆਈ ਡਿੱਗੇ ਸਤ ਬਚਨ ਕਹਿ ਕੇ ਭਾਈ ਲਹਿਣਾ ਜੀ ਦਰਖਤ ਤੇ ਚੜਨ ਲੱਗੇ ਨੇ ਤਾਂ ਸਾਹਿਬਜ਼ਾਦਿਆਂ ਨੇ ਹੱਥ ਫੜ ਲਿਆ ਕਹਿਣ ਲੱਗੇ ਭਾਈ ਲਹਿਣਾ ਇਹ ਕੀ ਕਰਨ ਲੱਗੇ ਲੋਕੀ ਪਾਗਲ ਕਹਿਣਗੇ ਕਦੀ ਦਰਖਤ ਨਾਲ ਮਠਿਆਈ ਲੱਗੀ ਦਰਖਤ ਤੇ ਨਾ ਚੜੋ ਇਹ ਨਹੀਂ ਹੋ ਸਕਦਾ ਕਿ ਦਰਖਤ ਤੂੰ ਮਠਿਆਈ ਡਿੱਗੇ ਸਤਸੰਗ ਭਾਈ ਲਹਿਣਾ ਹੱਥ ਜੋੜ ਕੇ ਕਹਿਣ ਲੱਗੇ ਸਾਹਿਬਜ਼ਾਦੇ ਬਾਬਾ ਜੀ ਮੈਨੂੰ ਗੁਰੂ ਦਾ ਹੁਕਮ ਹੋਇਆ ਦਰਖਤ ਹਿਲਾਓ ਟਾਹਣੀਆਂ ਹਿਲਾਓ ਮਠਿਆਈ ਡਿੱਗੇਗੀ ਮੇਰਾ ਕੰਮ ਹੈ ਹੁਕਮ ਮੰਨਣਾ ਮਠਿਆਈ ਡਿੱਗੇ ਭਾਵੇਂ ਨਾ ਡਿੱਗੇ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਕਿਉਂ
हुकम मने होवे परवान ता खस्मे का मेल पाई सा। दास दा काम है हुकम मनना मठियाई टिकी पावे ना टिकी ते गुरु दिया गल्ला गुरु जाने ते कौतुक वरते दूसरा कौतुक चिकड़ दे विच गुरु नानक साहब ने अपने हाथ दा गड़वा लोटा सुट दिता पुत्रा नू कहा बेटा चिकड़ दे विचों लोटा कढ़ लिया। पुत्रा ने कहा साढ़े सामने सुटे हुण कढ़न दी की लोड़ है। भाई लैणे नू कहा भाई लैणा जद चिकड़ दे विचों लोटा कढ़ के बाहर लियाए कपड़े चिकड़ नाल भरे होए ने। भाई लैणा सेवा और हुक्म दोनों गल्लां नू मुख रखिया ते किथे जा पहुंचे ओही धर्मशाला जिथे कदी आप दर्शन करन आए सन जिस सिंघासन ते गुरु नानक नू पहली वारी देखिया सी अज उसे सिंघासन ते गुरु नानक ने भाई लैणे नू बिठा दिता और आप भाई लैणे दी परिक्रमा कीती। गुरु नानक ने आप हुण भाई लैणे दे चरणा ते मत्था टेकिया ते लैणे नू हुण गुरु अंगद बना दिता। कहन लगे लैणा पुरखा तू हुण अंगद बन के अपने अंग नाल लगा के गुरु नानक ने भाई लैणे नू गुरु अंगद बना दिता। ओ जोत रूप गुरु नानक जिन्हों दुनिया नमस्कारा करती है एक सिख ने सेवा कीती एक सिख ने हुक्म मनिया ते गुरु नानक ने आप उन्हों मत्था टेक के गुरगति दे के गुरु अंगद बना दिता। जिन्हें सेवा कीती उस सेवक तू गुरु बन गए परमेश्वर का रूप हो गए। पट्टा ने लिखे जोत रूप हर आप गुरु नानक कहायो ताते अंगद भयो तत्स्यो तत् मिलायो। गुरु नानक ने कृपा की थी ते भाई लैणे नू गुरु अंगद बना दिता। पुत्रा नू एक पासे रख दिता जिन्हां हुक्म नहीं मन्या जिन्हां सेवा

ಚಕ್ರದಾಸ್.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪ ਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ, ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ, ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ ਆਪਣੇ ਗ੍ਰਸਤ ਜੀਵਨ ਵਿੱਚ? ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ ਹੈ। ਅਮਰਦਾਸ ਕਹਿਣ ਲੱਗੇ, ਬੇਟਾ, ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ ਖਡੂਰ ਸਾਹਿਬ ਚੱਲ ਪਏ। ਜਦ ਖਡੂਰ ਸਾਹਿਬ ਪਹੁੰਚੇ, ਗੁਰੂ ਅੰਗਦ ਸਾਹਿਬ ਸੰਗਤਾਂ ਦੇ ਨਾਲ ਬੈਠੇ ਹੋਏ ਦੂਰੋਂ ਤੱਕ ਲਿਆ ਕਿ ਸਾਡਾ ਕੁੜਮ ਅਮਰਦਾਸ ਆ ਰਿਹਾ, ਕਿਉਂਕਿ ਭਰਾ ਦਾ ਭਰਾ ਵੀ ਕੁੜਮ ਹੀ ਮੰਨਿਆ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਆਸਣ ਦਿੱਤਾ ਕਿ ਸਾਡੇ ਕੁੜਮ ਦਾ ਭਰਾ ਕੋਈ ਵੀ ਕੁੜਮ ਹੀ ਲੱਗਾ, ਕੁੜਮ ਆਇਆ। ਜਦ ਸਿੰਘਾਸਣ ਦਿੱਤਾ ਬੈਠਣ ਵਾਸਤੇ ਤਾਂ ਅਮਰਦਾਸ ਜੀ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨਾਂ ਦੇ ਕੋਲ ਹੀ ਬੈਠ ਗਏ। ਕਹਿਣ ਲੱਗੇ, ਪਾਤਸ਼ਾਹ, ਮੈਂ ਕੁੜਮ ਬਣ ਕੇ ਨਹੀਂ ਆਇਆ, ਸੇਵਕ ਬਣ ਕੇ ਆਇਆ। ਆਪਣੇ ਚਰਨਾਂ ਵਿੱਚ ਦਿਓ ਜਗ੍ਹਾ, ਸਿੱਖ ਬਣਾਓ, ਆਪਣਾ ਸੇਵਕ ਬਣਾ ਲਓ। ਉਮਰ ਅਮਰਦਾਸ ਦੀ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਬੁਢੇਪਾ। ਉਸ ਉਮਰ ਵਿੱਚ ਆ ਕੇ ਸੇਵਾ ਕੀਤੀ, ਲੰਗਰ ਚ ਭਾਂਡੇ ਮਾਂਜੇ, ਲੰਗਰ ਪਕਾਇਆ, ਝਾੜੂ ਫੇਰਿਆ ਔਰ ਕਠਿਨ ਸੇਵਾ ਲਈ ਰੋਜ਼ ਸਵੇਰੇ ਕੁਝ ਮੀਲ ਚੱਲ ਕੇ ਬਿਆਸਾ ਦਰਿਆ ਤੇ ਜਾਂਦੇ ਨੇ, ਪਾਣੀ ਦੀ ਗਾਗਰ ਭਰ ਕੇ ਫਿਰ ਵਾਪਸ ਆ ਕੇ ਪੈਦਲ ਗੁਰੂ ਅੰਗਦ ਸਾਹਿਬ ਨੂੰ

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕੈਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰ ਵਾਲੀ, ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ, ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ ਹਾਂ। ਕਿੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ,
ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਫਿਰ ਕਿ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਪਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਫਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਝ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ, ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ,
ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ ਹੈ, ਜਦੋਂ ਵੀ ਉਹ ਗੱਲ ਕਹਿੰਦਾ ਹੈ, ਇਸ਼ਨਾਨ ਕਰਦਾ ਹੈ, ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ।

的。你干嘛吧？你咋的咋的？你咋你咋你吧？咋吧？咋吧个？咋吧吧吧吧？咋吧咋吧吧吧个？咋嘛的咋你咋咋你的咋的咋你的？谁咋你咋谁咋你咋个？咋嘛吧？咋嘛吧？你咋的？谁咋的你咋你咋？咋咋吧吧吧？咋吧咋个？咋干嘛个的？这个的咋你咋咋你的？咚点哪点哪点哪？这这你咋你咚咋你咋的咚点哪？ਦਾਗਰਦੀ ਬਿਕਦੇ ਮੰਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

ਪਿਆਰ ਸਾਹਿਬ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਮਤੀ ਕਮਾਈ ਕਰਨ ਵਾਸਤੇ ਜੇ ਕੋਈ ਸਾਨੂੰ ਵੱਡਾ ਸਾਧਨ ਦੱਸਿਆ, ਕੋਈ ਯੁਕਤੀ ਦੱਸੀ, ਤੇ ਉਹ ਇਹ ਹੈ ਕਿ ਸੰਗਤ ਦੀ ਧੂੜ ਚੁੱਕ ਕੇ ਮਸਤਕ ਨੂੰ ਲਗਾਓ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਗੁਰਸਿੱਖ ਕੀ ਨੇ ਤੇ ਚਰਨ ਧੂੜ ਕੀ ਹੈ, ਮਸਤਕ ਨੂੰ ਕਿਵੇਂ ਲਗਾਉਣੀ ਹੈ, ਇਹ ਕੁਛ ਵਿਚਾਰ ਅੱਜ ਮੈਂ ਆਪ ਜੀ ਦੇ ਸਾਹਮਣੇ ਰੱਖਣੇ। ਪਹਿਲੀ ਗੱਲ ਤੇ ਇਹ ਸਮਝ ਲੈਣੀ ਕਿ ਹਰ ਬੰਦੇ ਦੇ ਚਰਨ ਇੰਨੇ ਯੋਗ ਨਹੀਂ ਹੁੰਦੇ, ਇਤਨੇ ਕੀਮਤੀ ਨਹੀਂ ਹੁੰਦੇ ਹਰ ਮਨੁੱਖ ਦੇ ਚਰਨ, ਤੇ ਨਾ ਹਰ ਮਨੁੱਖ ਦੇ ਚਰਨਾਂ ਦੀ ਧੂੜ ਇਸ ਯੋਗ ਹੁੰਦੀ ਹੈ ਕਿ ਬੰਦਾ ਚੁੱਕ ਕੇ ਮੱਥੇ ਨੂੰ ਲਾਵੇ। ਇੱਕ ਬੰਦਾ ਅਵਗਣਾਂ ਨਾਲ ਭਰਪੂਰ ਪਾਪਾਂ ਦੀ ਦਲਦਲ ਵਿੱਚ ਫਸਿਆ ਹੋਇਆ, ਦਿਨ ਰਾਤ ਦੂਸਰਿਆਂ ਦਾ ਬੁਰਾ ਸੋਚਣ ਵਾਲਾ, ਐਸੇ ਬੰਦੇ ਦਾ ਤੇ ਪਰਛਾਵਾਂ ਵੀ ਪੈ ਜਾਏ ਤੇ ਬੰਦੇ ਦਾ ਮਨ ਪਰੇਸ਼ਾਨ ਹੋ ਜਾਏਗਾ। ਐਸੇ ਮਨੁੱਖ ਦੇ ਪਾਸ ਬੈਠਿਆਂ ਮਨ ਦੀ ਸ਼ਾਂਤੀ ਨਹੀਂ ਰਹਿਣੀ। ਭਾਈ ਸਾਹਿਬ ਜੀ ਕਹਿੰਦੇ ਨੇ, ਚਾਰ ਜੁੜ ਕੇ ਬੰਦੇ ਬੈਠ ਗਏ ਤੇ ਇਸ ਭੁਲੇਖੇ ਚ ਨਾ ਪੈ ਜਾਈ, ਤੇ ਨੇਕ ਇਕੱਠ ਹੋਵੇਗਾ ਪਹਿਲੋਂ ਜਾਣ ਤੋਂ ਪਹਿਲੋਂ, ਉਥੇ ਬੈਠਣ ਤੋਂ ਪਹਿਲੋਂ ਵੇਖ ਲੈ, ਪੁੱਛ ਲੈ ਬੈਠੇ ਕਾਹਦੇ ਵਾਸਤੇ ਨੇ। ਇਹ ਰੱਬ ਦਾ ਨਾਂ ਧਿਆਨ ਵਾਸਤੇ ਬੈਠੇ ਨੇ ਕਿ ਜੂਆ ਖੇਡਣ ਵਾਸਤੇ ਬੈਠੇ ਨੇ? ਇਕ ਵਾਰ ਆਖੋ ਸਤਨਾਮ ਸ੍ਰੀ ਵਾਹ। ਜੁਆਰੀਆਂ ਦਾ ਵੀ ਇਕੱਠ ਹੁੰਦਾ, ਬੁਰਿਆਂ ਦਾ ਵੀ ਇਕੱਠ ਹੁੰਦਾ, ਉਹ ਵੀ ਇਕੱਠੇ ਹੋ ਕੇ ਬੈਠ ਜਾਂਦੇ ਨੇ। ਉਨ੍ਹਾਂ ਇਸੇ ਲਈ ਕਿਹਾ, ਆ ਹਜੂਮ ਮੈਂ ਵੱਧ ਕੇ ਸ਼ੈਤਾਨੀ ਬਾਵਦ, ਆਕ ਬਤ ਅਜ ਵਹਿ ਪਸ਼ੈ ਮਾਨੀ ਬਾਵਦ। ਕਹਿੰਦੇ ਨੇ ਬੁਰੇ ਇਕੱਠ ਵਿਚ, ਬੁਰੇ ਹਜੂਮ ਵਿਚ ਕਦੀ ਭੁੱਲ ਕੇ ਨਾ ਜਾਣ, ਜੇ ਜਾਏਗਾ ਤੇ ਤੇਰਾ ਮਨ ਪਰੇਸ਼ਾਨ ਹੋ ਜਾਏਗਾ। ਆਪ ਨੇ ਕਈ ਵਾਰ ਪ੍ਰਤੀਤ ਕੀਤਾ ਹੋਵੇਗਾ ਕਿ ਮਨ ਪਰੇਸ਼ਾਨ ਹੈ, ਪਰ ਅਚਾਨਕ ਕੋਈ ਗੁਰਮੁਖ ਮੱਥੇ ਲੱਗੇ, ਉਸ ਦੇ ਮਿਲਣ ਨਾਲ ਮਨ ਸ਼ਾਂਤ ਹੋ ਗਈ ਹੈ, ਮਨ ਦੀ ਪਰੇਸ਼ਾਨੀ ਸਾਰੀ ਮੁੱਕ ਗਈ। ਪਰ ਕਈ ਵਾਰ ਐਸਾ ਵੀ ਹੋਇਆ, ਬੜੀ ਸ਼ਾਂਤੀ ਚ ਬੈਠੇ, ਆਨੰਦ ਨਾਲ ਬੈਠੇ ਹੋ, ਆ ਗਿਆ ਕੋਈ ਪਰੇਸ਼ਾਨ ਬੰਦਾ, ਆਉਂਦਿਆਂ ਤੁਹਾਨੂੰ ਵੀ ਪਰੇਸ਼ਾਨੀ ਮਿਲ ਗਈ। ਇਹ ਦੂਸਰੇ ਦਾ ਪ੍ਰਭਾਵ ਮਨ ਤੇ ਪੈਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ, ਸੁੱਕੇ ਰੁੱਖ ਵੀ ਹਰੇ ਹੋ ਗਏ ਔਰ ਸੁੱਕੇ ਮਨੁੱਖ ਵੀ ਹਰੇ ਹੋ ਗਏ। ਇਸੇ ਵਾਸਤੇ ਬਾਣੀ ਵਿਚ ਕਿਹਾ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰੂ ਦੇ ਦਰਸ਼ਨਾਂ ਵਿਚ ਇਹ ਬਰਕਤ ਹੈ ਕਿ ਮਨ ਨੂੰ ਸ਼ਾਂਤੀ ਆਉਂਦੀ। ਸੁੱਕਾ ਮਨ ਹਰਿਆ ਹੁੰਦਾ, ਸਿੱਖਾਂ ਦੇ ਦਰਸ਼ਨਾਂ ਵਿਚ ਵੀ ਇਹ ਬਰਕਤ ਹੈ। ਜੋ ਗੁਰੂ ਵਿਚ ਸ਼ਕਤੀ ਹੈ ਉਨ੍ਹਾਂ ਸੰਗਤ ਵਿਚ ਟਿਕਾਈ, ਗੁਰਸਿੱਖਾਂ ਨੂੰ ਦਿੱਤੀ। ਬਾਪ ਦਾ ਸੁਭਾਅ, ਬਾਪ ਦੇ ਸਰੀਰ ਦੇ ਅੰਸ਼ ਵੀ ਪੁੱਤਰ ਵਿਚ ਮਿਲ ਜਾਂਦੇ ਆ। ਇਸੇ ਤਰ੍ਹਾਂ ਗੁਰੂ ਦਾ ਉਪਦੇਸ਼, ਗੁਰੂ ਦੀ ਕਰਨੀ, ਗੁਰੂ ਦੇ ਸ਼ੁਭ ਗੁਣ ਉਸ ਦੇ ਪੁੱਤਰਾਂ ਸਿੱਖਾਂ ਵਿਚੋਂ ਮਿਲਦੇ ਨੇ। ਸੰਗਤ ਦੀ ਚਰਨ ਧੂੜ ਮਸਤਕ ਨੂੰ ਲਗਾਉਣੀ ਹੈ। ਬਾਣੀ ਵਿਚ ਬਹੁਤ ਸਾਰੇ ਐਸੇ ਪ੍ਰਮਾਣ ਨੇ। ਸਾਹਿਬ ਜੀ ਕਹਿੰਦੇ ਨੇ, ਇੱਕ ਦਾਨ ਮੇਰਾ ਵੀ ਹੈ, ਮੈਂ ਦਾਨ ਮੰਗਦਾ। ਉਨ੍ਹਾਂ ਆਪਣੇ ਆਪ ਨੂੰ ਰੱਬ ਦਾ ਭਿਖਾਰੀ ਕਹੇ। ਭਿਖਾਰੀ ਸ਼ਬਦ ਜਦੋਂ ਸਾਡੇ ਸਾਹਮਣੇ ਆਉਂਦਾ ਤੇ ਭਿਖਾਰੀ ਵਾਸਤੇ ਸਾਡੇ ਮਨ ਵਿਚ ਕੋਈ ਸਤਿਕਾਰ ਵਾਲੀ ਗੱਲ ਨਹੀਂ, ਕੋਈ ਸ਼ੁਭ ਕਾਮਨਾ ਨਹੀਂ। ਅਸੀਂ ਸਮਝਦੇ ਹਾਂ ਭਿਖਾਰੀ ਬੜਾ ਜ਼ਲੀਲ ਹੈ। ਜਿਸ ਦੇਸ਼ ਵਿਚ ਭਿਖਾਰੀ ਜ਼ਿਆਦਾ ਹੋਣ, ਬਾਕੀ ਦੇਸ਼ਾਂ ਵਿਚ ਉਸਦੀ ਕੋਈ ਇੱਜ਼ਤ ਨਹੀਂ ਰਹਿੰਦੀ। ਇੱਥੇ ਭਿਖਿਆ ਮੰਗਣ ਵਾਲੇ ਲੋਕ ਹਨ। ਫਰਕ ਇਤਨਾ ਹੈ ਕਿ ਜਿਹੜਾ ਬੰਦੇ ਦਾ ਭਿਖਾਰੀ ਬਣ ਗਿਆ, ਜ਼ਲੀਲ ਮੰਗਤਾ ਬਣ ਗਿਆ, ਪਰ ਜਿਹੜਾ ਰੱਬ ਦਾ ਭਿਖਾਰੀ ਬਣ ਗਿਆ, ਰਾਜੇ ਮਹਾਰਾਜੇ ਵੀ ਆ ਕੇ ਉਸਦੇ ਚਰਨਾਂ ਤੇ ਡਿੱਗ ਪਏ। ਰੱਬ ਦਾ ਭਿਖਾਰੀ ਭਗਤ ਹਮੇਸ਼ਾ ਰੱਬ ਦਾ ਜਾਚ ਕਰਿੰਦਾ। ਇੱਕ ਵਾਰ ਭਾਈ ਮਰਦਾਨੇ ਨੇ ਕਹਿ ਦਿੱਤਾ, ਪਾਤਸ਼ਾਹ ਜੀ ਮੈਂ ਤੁਹਾਡਾ ਡੂਮ ਤੇ ਤੁਸੀਂ ਰੱਬ ਦੇ ਡੂਮ। ਸਾਹਿਬ ਕਹਿੰਦੇ ਨੇ, ਨਹੀਂ, ਮੈਂ ਰੱਬ ਦਾ ਡੂਮ ਏ ਤੇ ਠੀਕ ਹੈ, ਤੂੰ ਵੀ ਰੱਬ ਦਾ ਡੂਮ, ਅਸੀਂ ਦੋਵੇਂ ਨੰਕਾਰ ਦੇ ਢਾਡੀ। ਢਾਡੀ ਆਖਣ ਵਿਚ ਗੁਰੂ ਨਾਨਕ ਦੇਵ ਨੂੰ ਬੜਾ ਸਵਾਦ ਆਇਆ। ਉਹ ਕਹਿੰਦੇ ਨੇ, ਹਾਂ ਢਾਡੀ ਹਰ ਪ੍ਰਭ ਖਸਮ ਕਾ,
ਹਰ ਕੈ ਦਰ ਆਇਆ ਹਮ ਢਾਡੀ ਹਰ ਪਬ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ ਢਾਡੀ ਆਪਣੇ ਆਪ ਨੂੰ ਕਹਿੰਦੇ ਨੇ ਨੰਕਾਰ ਦੇ ਢਾਡੀ ਕਿਤੇ ਕਹਿ ਦਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ ਇਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ ਤੁਸੀਂ ਮੇਰੇ ਜਜਮਾਨ ਹੋ ਮੈਂ ਤੁਹਾਡਾ ਜਾਚਕ ਹਾਂ ਤੇ ਦੱਖਣਾ ਮੈਨੂੰ ਕੀ ਦਿਓ ਆਪਣੇ ਨਾਮ ਦੀ ਹੋਰ ਬੇਅੰਤ ਪੰਕਤੀਆਂ ਹਨ ਹਮ ਪੇਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਇਕ ਸ਼ਬਦ ਵਿਚ ਕਹਿੰਦੇ ਨੇ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਇਕ ਸ਼ਬਦ ਵਿਚ ਫਰਮਾਉਂਦੇ ਨੇ ਕਿ ਮਨੁੱਖ ਕੋਲੋਂ ਮੰਗਿਆ ਥਕੇਵਾ ਮਿਲਦਾ ਪਰ ਰੱਬ ਕੋਲੋਂ ਮੰਗਿਆ ਮੋਖ ਮਿਲਦਾ ਮੰਗੋ ਰਾਮ ਤੇ ਸਭ ਥੋਕ ਮਾਨਖ ਕੋ ਜਾਚਤ ਸ਼੍ਰਮ ਪਾਈਐ ਸ਼੍ਰਮ ਦਾ ਅਰਥ ਹੁੰਦਾ ਥਕਾਵਟ ਥਕੇਵਾ ਮਾਨਖ ਕੋ ਜਾਚਤ ਸ਼੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਪ੍ਰਭੂ ਨੂੰ ਯਾਦ ਕੀਤਿਆਂ ਮੋਖ ਮਿਲਦਾ ਜੇ ਰੱਬ ਦੇ ਜਾਚਕ ਬਣ ਜਾਈਏ ਤੇ ਉਹ ਨਾਮ ਦਾਨ ਦਿੰਦਾ ਮਨੁੱਖ ਦੀ ਦਿੱਤੀ ਹੋਈ ਦਾਤ ਨਖੁੱਟ ਜਾਂਦੀ ਹੈ ਮੁੱਕ ਜਾਂਦੀ ਹੈ ਸਾਥ ਨਹੀਂ ਸਦਾ ਦਿੰਦੀ ਆਪਨੇ ਕਦੀ ਧਿਆਨ ਕੀਤਾ ਹੋਵੇਗਾ ਜਦੋਂ ਮਨੁੱਖ ਮੰਗਦਾ ਤੇ ਫਿਰ ਥੋੜਾ ਨਹੀਂ ਮੰਗਦਾ ਇਹ ਲੱਖ ਮੰਗੇਗਾ ਕਰੋੜ ਮੰਗੇਗਾ ਅੱਗੇ ਹੀ ਅੱਗੇ ਵੱਧਦਾ ਜਾਏਗਾ ਪਰ ਜਦੋਂ ਦੇਣ ਲੱਗੇ ਆ ਫਿਰ ਕੌਡੀ ਕੌਡੀ ਕਰਕੇ ਪਤਾ ਕਾਰਨ ਕੀ ਹੈ ਇਹਦਾ ਇੱਕ ਵਿਗਿਆਨ ਹੈ ਮਗਰ ਉਹ ਸੋਚਣਾ ਇਹ ਸਮਝਦਾ ਜੇ ਮੈਂ ਦਿੰਦਾ ਗਿਆ ਤੇ ਜੋ ਪਾਸ ਹੈ ਮੁੱਕ ਜਾਏਗਾ ਬਿਲਕੁਲ ਠੀਕ ਹੈ ਜੋ ਮਨੁੱਖ ਦੇ ਪਾਸ ਹੈ ਮੁੱਕ ਸਕਦਾ ਵੰਡਦਾ ਗਿਆ ਤੇ ਪਰ ਭਗਤਾਂ ਨੇ ਜਦੋਂ ਨਾਮ ਮੰਗਿਆ ਬਹੁਤ ਥੋੜਾ ਕਹਿੰਦੇ ਨੇ ਇੱਕ ਕਿਣਕਾ ਹੀ ਬਹੁਤ ਹੈ ਬਹੁਤਾ ਜ਼ਿਆਦਾ ਕੀ ਕਰਨਾ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੁਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੈ ਫਿਰ ਲੇਖਾ ਮੂਲ ਨਾ ਲਾਇਆ ਇਕ ਬੂੰਦ ਹੀ ਕਾਫੀ ਧਨ ਦਾ ਅੰਬਾਰ ਵੀ ਲੱਗਾ ਹੋਵੇ ਉਹਨੇ ਮੁੱਕ ਜਾਣਾ ਪਰ ਅੰਮ੍ਰਿਤ ਦੀ ਬੂੰਦ ਨੇ ਵੱਧਦੇ ਹੀ ਜਾਣਾ ਇਸ ਨੇ ਮੁੱਕਣਾ ਕੋਈ ਨੀ ਅੰਮ੍ਰਿਤ ਦੀ ਬੂੰਦ ਤੇ ਅੰਮ੍ਰਿਤ ਦਾ ਸਰੋਵਰ ਹੈ ਨਾਮ ਦਾ ਕਿਣਕਾ ਤੇ ਨਾਮ ਦਾ ਪਹਾੜ ਹੈ ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਜਾਚਕ ਬਣ ਕੇ ਰਹਿਣਾ ਕਹਿੰਦੇ ਨੇ ਜਿਹੜੇ ਨੰਕਾਰ ਦੇ ਜਾਚਕ ਬਣੇ ਨੇ ਜਿਨ੍ਹਾਂ ਨੇ ਉਸ ਨੂੰ ਮੰਗਿਆ ਮੈਂ ਉਨ੍ਹਾਂ ਨੂੰ ਅੱਗੋਂ ਮੰਗ ਲੈਂਦਾ ਗੁਰਸਿੱਖਾਂ ਦੀ ਝੋਲੀ ਵਿਚ ਦਾਤ ਪਈ ਹੈ ਭਰਪੂਰ ਨੇ ਤੇ ਜਿਹੜੇ ਭਰਪੂਰ ਨੇ ਮੈਂ ਉਨ੍ਹਾਂ ਦੇ ਕੋਲ ਬੈਠਾ ਉਨ੍ਹਾਂ ਦੀ ਚਰਨ ਧੂੜ ਮੰਗਾ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ ਇਹ ਧੂੜ ਸੌਖੀ ਨੀ ਮਿਲਦੀ ਐਵੇਂ ਨੀ ਮਿਲ ਜਾਂਦੀ ਨੰਕਾਰ ਦੀ ਮਿਹਰ ਹੋਵੇ ਤੇ ਤਾਂ ਧੂੜ ਮਿਲਦੀ ਹੈ ਗੁਰੂ ਦੀ ਧੂੜ ਨਾਲ ਸਿੱਖਾਂ ਦੀ ਧੂੜ ਨਾਲ ਕੀ ਮਿਲਦਾ ਗੁਰ ਇਤਿਹਾਸ ਦੇ ਕੁਛ ਪੰਨੇ ਤੁਹਾਡੇ ਸਾਹਮਣੇ ਰੱਖਾਂ ਪੀਰ ਬੁੱਧੂ ਸ਼ਾਹ ਦੇ ਰਖਵਾਏ ਹੋਏ 400 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗਦਾਰੀ ਕਰਕੇ ਚਲੇ ਗਏ ਤੇ ਬੜੇ ਔਖੇ ਵੇਲੇ ਸਾਥ ਉਨ੍ਹਾਂ ਛੱਡੇ ਜਦੋਂ ਕਿ ਪਹਾੜੀ ਰਾਜੇ ਹਮਲਾ ਕਰਕੇ ਆ ਰਹੇ ਸਨ ਇਨ੍ਹਾਂ ਨੇ ਉਨ੍ਹਾਂ ਨਾਲ ਤੈਅ ਕਰ ਲਿਆ ਕਿ ਗੁਰੂ ਕੇ ਡੇਰੇ ਦੀ ਲੁੱਟ ਸਾਰੀ ਸਾਨੂੰ ਦੇ ਦੇਣੀ ਅਸੀਂ ਤੁਹਾਡੇ ਨਾਲ ਔਰ ਇਹ ਸੰਧੀ ਹੋ ਗਈ ਪਰ ਕਾਲੇ ਖਾਂ 100 ਸਿਪਾਹੀਆਂ ਸਮੇਤ ਰਹਿ ਪਏ ਪਰ ਉਧਰ ਤੇ ਫੌਜਾਂ ਦਾ ਕਟਕ ਆ ਰਿਹਾ ਇਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਦੱਸਿਆ ਕਿਸੇ ਨੇ ਪਠਾਨ ਗਦਾਰੀ ਕਰ ਗਏ ਤੇ ਜੰਗ ਸਿਰ ਤੇ ਆ ਗਈ 700 ਮੁਰੀਦ ਇਸ ਨੇ ਆਪਣਾ ਨਾਲ ਲਿਆ ਇਹ ਪੁਗਾਣੀ ਦਾ ਯੁੱਧ ਜਿਹੜਾ ਇਹਨੂੰ ਧਿਆਨ ਨਾਲ ਪੜੋਗੇ ਨਾ ਇਹ ਧਰਤੀ ਐਸੀ ਹੈ ਜਿਸ ਥਾਂ ਤੇ ਸ਼ੌਕ ਨਾਲ ਲੋਕੀ ਸਾਂਝਾ ਖੂਨ ਰੋੜਨ ਵਾਸਤੇ ਗਏ ਨੇ ਇੱਕ ਵਿਦਵਾਨ ਦਾ ਕਥਨ ਹੈ ਕਿ ਜਲਿਆਂ ਵਾਲੇ ਬਾਗ ਵਿਚ ਵੀ ਸਾਂਝਾ ਖੂਨ ਰੁੜਿਆ ਲੇਕਿਨ ਉਹ ਕਹਿੰਦੇ ਨੇ ਉੱਥੇ ਰੋੜਨ ਨਹੀਂ ਸਨ ਗਏ ਨਹੀਂ ਸੀ ਪਤਾ ਉੱਥੇ ਕੀ ਹੋਣਾ ਅਵੀ ਸ਼ਹੀਦ ਹੋ ਗਏ ਦੋ ਪੁੱਤਰ ਸ਼ਹੀਦ ਕਰਾ ਕੇ ਭਰਾ ਸ਼ਹੀਦ ਕਰਵਾ ਕੇ ਮੱਥੇ ਵੱਟ ਨਹੀਂ ਪਾਇਆ ਅੰਮ੍ਰਿਤ ਵੇਲਾ ਹੋਇਆ ਜੰਗ ਪਹਿਲੇ ਦਿਨ ਜਿੱਤੀ ਗਈ ਸੀ ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਜੀ ਨੇ ਇਸ਼ਨਾਨ ਕੀਤਾ ਕੇਸ ਹਰੇ ਕਰ ਰਹੇ ਨੇ ਉਹ ਨੂਰਾਨੀ ਚਿਹਰਾ
ਇੱਕ ਸੂਰਜ ਅਰਸ਼ਾਂ ਵਿੱਚੋਂ ਚੜ੍ਹਿਆ ਪਰ ਇੱਕ ਗੁਰੂ ਸੂਰਜ ਸਾਹਮਣੇ ਬੈਠੇ ਹੋਏ। ਉਹ ਸੂਰਜ ਦੀਆਂ ਕਿਰਨਾਂ ਇਸ ਦਿਲਾਂ ਨੂੰ ਨੂਰ ਕਰਨ ਵਾਲੇ ਸੂਰਜ ਦੇ ਸਾਹਮਣੇ ਆਈਆਂ। ਇਨ੍ਹਾਂ ਸੁੰਦਰ ਕੇਸਾਂ ਵਿੱਚੋਂ ਮੋਤੀ ਬਣ ਬਣ ਕੇ ਪਾਣੀ ਥੱਲੇ ਡਿੱਗਣਾ ਸ਼ੁਰੂ ਹੋਇਆ। ਇਸ ਸਮੇਂ ਤੇ ਪੀਰ ਬੁੱਧੂ ਸ਼ਾਹ ਆਖਲ ਹੋਤਾ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ ਪੀਰ ਜੀ ਅਫਸੋਸ ਹੈ ਤੁਹਾਡੇ ਬੱਚੇ ਸ਼ਹੀਦ ਹੋ ਗਏ। ਕਹਿਣ ਲੱਗਾ ਅਫਸੋਸ ਕਾਹਦਾ ਸਫਲ ਹੋ ਗਿਆ। ਉਹ ਤੇ ਸਫਲ ਹੋਏ ਨੇ, ਪ੍ਰਵਾਨ ਹੋਏ ਨੇ, ਮੈਨੂੰ ਕੋਈ ਅਫਸੋਸ ਨਹੀਂ। ਧੰਨ ਭਾਗ ਨੇ ਕਿ ਮੈਂ ਕਸਵੱਟੀ ਤੇ ਪੂਰਾ ਉਤਰੀ ਹਾਂ। ਸਾਹਿਬਾਂ ਨੇ ਦਸਤਾਰਾ ਦੇ ਦਿੱਤਾ, ਇੱਕ ਪੁਸ਼ਾਕਾ ਦੇ ਦਿੱਤਾ, ਇੱਕ ਕਟਾਰ ਦੇ ਦਿੱਤੀ, ਹੁਕਮਨਾਮਾ ਦੇ ਦਿੱਤਾ। ਇਹ ਜਦੋਂ ਦਿੱਤਾ ਸਭ ਕੁਛ, ਕਹਿੰਦੇ ਨੇ ਕਹਿਣ ਲੱਗੇ ਕੁਛ ਹੋਰ, ਕਹਿਣ ਲੱਗਾ ਇੱਕ ਦਾਤ ਮੈਂ ਆਪ ਮੰਗ ਕੇ ਲੈਣੀ। ਤੁਹਾਡਾ ਕੰਘਾ ਜਿਸ ਵਿਚ ਕੁਝ ਕੇਸ ਨੇ ਇਸੇ ਤਰ੍ਹਾਂ ਹੀ ਇਹ ਬਖਸ਼ਿਸ਼ ਕਰਦੇ। ਭਾਈ ਨੰਦ ਲਾਲ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਦੇ ਕੇਸ ਕੀ ਕੀਮਤ ਰੱਖਦੇ ਨੇ। ਉਹ ਕਹਿੰਦੇ ਨੇ ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਹੇ ਯਾਰੇ ਮਾਂ। ਕੇਸਾਂ ਵਾਲਾ ਕੰਘਾ ਲੈ ਲਿਆ ਤੇ ਕਹਿਣ ਲੱਗਾ ਨਸੀਰਾਂ ਵਾਸਤੇ ਵੀ ਕੁਛ ਲੈ ਜਾਵਾਂ, ਕੀ ਚਾਹੀਦਾ ਦੱਸੋ। ਕਹਿਣ ਲੱਗਾ ਹੁਣ ਚਾਹੀਦੀ ਹੈ ਤੁਹਾਡੀ ਚਰਨ ਧੂੜ, ਜਿੱਥੇ ਚਰਨ ਟਿਕਾਏ ਨੇ ਇੱਥੋਂ ਧੂੜ ਲੈ ਲੈਂਦੀ। ਉਹਨੂੰ ਸਬਰ ਤਾਂ ਆਵੇਗਾ, ਪੁੱਤਰਾਂ ਦੀ ਸ਼ਹੀਦੀ ਸੁਣੀ ਕਿਤੇ ਘਬਰਾ ਨਾ ਜਾਏ, ਉਸ ਤੇ ਮਸਤਕ ਤੇ ਇਹ ਧੂੜ ਲਾਵਾਂਗਾ, ਸਬਰ ਆਵੇਗਾ। ਕਹਿੰਦੇ ਨੇ ਐਸਾ ਹੀ ਹੋਇਆ, ਚਰਨ ਧੂੜ ਲਈ। ਜਦੋਂ ਪੁੱਛਿਆ ਨਸੀਰਾਂ ਨੇ ਘਰ ਜਾਂਦਿਆਂ ਮੇਰੇ ਬੱਚੇ, ਕਹਿਣ ਲੱਗੇ ਆ ਵਿਖਾਵਾਂ। ਚਰਨ ਧੂੜ ਮਸਤਕ ਤੇ ਲਗਾਈ ਤੇ ਕਹਿਣ ਲੱਗੀ ਨੰਕਾਰ ਤੇਰੀ ਰਜ਼ਾ ਵਿਚ ਮੈਂ ਰਾਜੀ, ਬੜੇ ਚੰਗੇ ਟਿਕਾਣੇ ਪਹੁੰਚੇ। ਉਸ ਥਾਂ ਤੇ ਜਾ ਪਹੁੰਚੇ ਜਿੱਥੇ ਵੱਡੇ ਵੱਡੇ ਮਹਾਂਪੁਰਸ਼ ਬੜੀ ਕਰਨੀ ਨਾਲ ਕਮਾਈ ਨਾਲ ਜਾ ਕੇ ਪਹੁੰਚਦੇ ਨੇ। ਗੁਰੂ ਦੀ ਚਰਨ ਧੂੜ ਵਿਚ ਇਹ ਬਰਕਤ ਹੈ, ਸਿੱਖਾਂ ਦੀ ਚਰਨ ਧੂੜ ਵਿਚ ਕੀ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ ਮੁਛ ਤੇ ਖਾਕੇ ਦਰ ਗਏ ਓ ਕੀਮੀਆਂ ਘਰ ਮੇਂ ਕੁਨਦ, ਹਰ ਗਦਾਰਾ ਬਾਦਸ਼ਾਹ ਹਫਤੋ ਕਿਸ਼ਵਰ ਮੇਂ ਕੁਨਦ। ਹੇ ਪਾਤਸ਼ਾਹ, ਜਿੱਥੋਂ ਤੁਹਾਡੇ ਸਿੱਖ ਲੰਘਦੇ ਨੇ ਤੁਹਾਡੇ ਦਰ ਨੂੰ, ਉਸ ਥਾਂ ਦੀ ਚਰਨ ਧੂੜ ਮਿਲ ਜਾਏ, ਇੱਕ ਮੁੱਠ ਖਾਕ ਦੀ ਮਿਲ ਜਾਏ ਤੇ ਮੈਂ ਸਮਝਦਾ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਮਿਲ ਗਈ। ਇਸ ਚਰਨ ਧੂੜ ਵਿਚ ਇੰਨੀ ਬਰਕਤ ਹੈ। ਪਰ ਜਿਸ ਸਿੱਖ ਦੀ ਚਰਨ ਧੂੜ ਦੀ ਗੱਲ ਕੀਤੀ ਉਹ ਸਿੱਖ ਕੈਸਾ ਚਾਹੀਦਾ ਹੈ?

ਵੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਸਵੇਰੇ ਉੱਠ ਕੇ ਉਦਮ ਨਾਲ ਉੱਠੇ, ਪ੍ਰਭਾਤ ਵੇਲੇ ਉੱਠੇ, ਕਹਿੰਦੇ ਨੇ ਇਸ਼ਨਾਨ ਕਰੇ। ਪਹਿਲਾਂ ਤਨ ਦਾ ਇੱਕ ਇਸ਼ਨਾਨ ਹੋ ਗਿਆ, ਫਿਰ ਅੰਮ੍ਰਿਤ ਦੇ ਸਰੋਵਰ ਵਿੱਚ ਵੀ ਇਸ਼ਨਾਨ ਕਰਨ। ਕੋਈ ਸੱਜਣਾ ਦਾ ਇਹ ਕਿੰਤੂ ਹੈ ਕਿ ਸਿੱਖ ਅੰਮ੍ਰਿਤ ਵੇਲੇ ਬੈਠਾ ਹੋਇਆ, ਜਿਹੜਾ ਦੂਰ ਬੈਠਾ ਕਿਵੇਂ ਅੰਮ੍ਰਿਤਸਰ ਜਾ ਕੇ ਨਹਾ ਕੇ ਆਵੇ। ਪਹਿਲੀ ਗੱਲ ਤੇ ਇਹ ਸਮਝ ਲੈਣੀ ਕਿ ਉਸ ਅੰਮ੍ਰਿਤਸਰ ਦੀ ਵੀ ਬਹੁਤ ਵੱਡੀ ਮਹਾਨਤਾ। ਸਿੱਖੀ ਤੇ ਅੰਮ੍ਰਿਤਸਰ ਆਪਸ ਵਿੱਚ ਟੁੱਟ ਨਹੀਂ ਸਕਦੇ, ਜੇ ਟੁੱਟ ਗਏ ਤੇ ਆਪਣੀ ਜਥੇਬੰਦੀ ਤੋਂ ਦੂਰ ਹੋ ਜਾਵਾਂਗੇ। ਉਸ ਅੰਮ੍ਰਿਤਸਰ ਦਾ ਨਾਂ ਨਿਤ ਅਰਦਾਸ ਵਿੱਚ ਲੈਂਦੇ ਹਾਂ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਦਾਤ ਬਖਸ਼ੋ ਪਾਤਸ਼ਾਹ। ਬਹੁਤ ਮਹਾਨਤਾ ਹੈ ਉਸ ਪਾਵਨ ਅਸਥਾਨ ਦੀ। ਸਿੱਖਾਂ ਨੇ ਆਪਣਾ ਖੂਨ ਰੋੜ ਕੇ ਵੀ ਉਸ ਥਾਂ ਦੀ ਪਵਿੱਤਰਤਾ ਕਾਇਮ ਰੱਖੀ। ਬਹੁਤ ਮਹਾਨਤਾ ਹੈ ਉਸ ਸਥਾਨ ਦੀ। ਬਾਬਾ ਬੁੱਢਾ ਜੀ ਨੇ ਉੱਥੇ ਬੈਠ ਕੇ ਸੇਵਾ ਕਰਵਾਈ, ਗੁਰੂ ਅਰਜਨ ਦੇਵ ਖੁਦ ਉੱਥੇ ਬੈਠ ਕੇ ਕੀਰਤਨ ਕਰਦੇ ਰਹੇ। ਉਸ ਪਾਵਨ ਅਸਥਾਨ ਤੇ ਜੋ ਜੋ ਹੋਇਆ ਇਤਿਹਾਸ ਪੜ੍ਹੀਏ, ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਅੰਮ੍ਰਿਤਸਰ ਨਾਲ ਜੁੜਿਆ ਪਏ। ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਚ ਬਰੂਦ ਭਰ ਕੇ ਉਡਾਉਣ ਲੱਗਾ ਤੇ ਇੱਕ ਗੱਲ ਉਹਨੇ ਕਹੀ, ਕਹਿਣ ਲੱਗਾ ਮੈਂ ਇਸ ਸਿੱਖਾਂ ਦੇ ਜੀਵਨ ਦੇ ਸੋਮੇ ਨੂੰ ਬੰਦ ਕਰ ਦਿਆਂਗਾ। ਉਹਨੂੰ ਕੌਣ ਸਮਝਾਵੇ ਕਿ ਰਾਜਿਆਂ ਦੀਆਂ ਰੱਖੀਆਂ ਨੀਹਾਂ ਤੇ ਫਕੀਰ ਉਖਾੜ ਕੇ ਸੁੱਟ ਦਿੰਦੇ ਨੇ, ਪਰ ਫਕੀਰਾਂ ਦੀਆਂ ਨੀਹਾਂ ਰਾਜਿਆਂ ਕੋਲੋਂ ਕਦੀ ਨਹੀਂ ਉਦੇੜੀਆਂ ਗਈਆਂ। ਇਸ ਮੰਦਰ ਦੀ ਨੀਂਹ ਰਖਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਤੇ ਰੱਖਣ ਵਾਲਾ ਮੀਆਂ ਮੀਰ ਇੱਕ ਮੁਸਲਮਾਨ ਕੋਲੋਂ ਤੇ ਰਖਾ ਦਿੱਤੀ। ਅੰਮ੍ਰਿਤਸਰ ਦਾ ਨਾਂ ਲੈਂਦਿਆਂ ਹੀ ਸਾਡਾ ਮਨ ਸਾਂਝੀ ਵਾਲਤਾ ਨਾਲ ਭਰ ਜਾਂਦਾ ਹੈ। ਜਿਸ ਧਰਮ ਮੰਦਰ ਦੀ ਨੀਂਹ ਇੱਕ ਦੂਸਰੇ ਮਜ਼ਹਬ ਵਾਲੇ ਬੰਦੇ ਕੋਲੋਂ ਰਖਾਈ ਹੋਵੇ, ਮੈਂ ਸਮਝਦਾ ਉਸ ਧਰਮ ਨੂੰ ਮੰਨਣ ਵਾਲੇ ਦੇ ਮਨ ਚ ਨਫ਼ਰਤ ਹੋ ਹੀ ਨਹੀਂ ਸਕਦੀ। ਉਹ ਤੇ ਸਾਰਿਆਂ ਦਾ ਸਾਂਝਾ ਹੋਵੇਗਾ, ਉਹ ਸਾਰਿਆਂ ਨੂੰ ਆਪਣੇ ਹਿਰਦੇ ਵਿਚ ਥਾਂ ਦੇ ਸਕੇਗਾ। ਉਥੇ ਦਾ ਇਸ਼ਨਾਨ ਬਹੁਤ ਵੱਡੀ ਮਹਾਨਤਾ ਰੱਖਦਾ। ਹਾਂ, ਪਰ ਜਿਹੜਾ ਦੂਰ ਬੈਠਾ ਉਹਦੇ ਲਈ ਵੀ ਪ੍ਰਬੰਧ ਕੀਤਾ। ਅਰਦਾਸ ਵਿਚ ਨਿਤਿਕ ਸ਼ਬਦ ਕਹਿੰਦੇ ਹੋ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਤੁਸੀਂ ਇੱਥੇ ਬੈਠੇ ਹੀ ਧਿਆਨ ਨਾਲ ਅੰਮ੍ਰਿਤਸਰ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹੇਮਕੁੰਡ ਸਾਹਿਬ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹਜ਼ੂਰ ਸਾਹਿਬ ਦਾ ਇਸ਼ਨਾਨ ਕਰਦੇ ਹੋ। ਮੈਂ ਸਮਝਦਾ ਸਰੀਰਕ ਇਸ਼ਨਾਨ ਨਾਲੋਂ ਧਿਆਨ ਦਾ ਇਸ਼ਨਾਨ ਬਹੁਤ ਵੱਡਾ ਇਸ਼ਨਾਨ ਹੈ। ਸਾਹਿਬਾਂ ਕਿੰਨਾ ਸੁੰਦਰ ਕਿਹਾ, ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਮਨ ਮੈਲਾ ਰਹਿ ਜਾਏ, ਧਿਆਨ ਦਾ ਇਸ਼ਨਾਨ ਹੋਵੇ ਹੀ ਨਾ, ਤੇ ਮੇਰਾ ਤਨ ਧੋਤਿਆਂ ਤੇ ਗੱਲ ਨਹੀਂ ਬਣਨੀ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੈਂਡ ਘੁਨਾਵੈ, ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ। ਤਨ ਦਾ ਇਸ਼ਨਾਨ ਪ੍ਰੇਰਣਾ ਦੇ ਰਿਹਾ ਸੀ ਕਿ ਬਾਣੀ ਪੜ। ਮੇਰਾ ਵਿਸ਼ਵਾਸ ਹੈ ਗੁਰੂ ਨੇ ਸਾਡੇ ਤੇ ਬੜੀ ਮਿਹਰ ਕੀਤੀ, ਕਿਰਪਾ ਕੀਤੀ। ਉਨ੍ਹਾਂ ਨੇ ਥਾਂ ਥਾਂ ਤੇ ਤੁਹਾਨੂੰ ਅੰਮ੍ਰਿਤ ਸਰੋਵਰ ਬਣਾ ਦਿੱਤਾ, ਫਿਰ ਵੀ ਉਸ ਕੇਂਦਰੀ ਸਥਾਨ ਨੂੰ ਭੁੱਲਣਾ ਨਹੀਂ। ਉਨ੍ਹਾਂ ਨੇ ਕਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਜਿਸ ਥਾਂ ਤੇ ਸਾਧ ਸੰਗਤ ਆ ਕੇ ਬੈਠੇ, ਇਹ ਬੈਕੁੰਠ ਧਾਮ ਬਣ ਗਿਆ, ਉਹ ਅੰਮ੍ਰਿਤ ਦਾ ਸੋਮਾ ਬਣ ਗਿਆ। ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਜਿੱਥੇ ਗੁਰੂ ਬਹਿ ਗਿਆ ਉਹ ਅੰਮ੍ਰਿਤ ਦਾ ਸਰੋਵਰ ਹੈ। ਕੁਝ ਪੰਕਤੀਆਂ ਤੁਹਾਡੇ ਸਾਹਮਣੇ ਕਹਾਂ ਤਾਂ ਕਿ ਗੱਲ ਬਿਲਕੁਲ ਸਪਸ਼ਟ ਹੋ ਜਾਏ। ਆਪਣੀਆਂ ਦਲੀਲਾਂ ਨਹੀਂ ਮੈਂ ਦੇ ਰਿਹਾ, ਬਾਣੀ ਦਾ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ। ਅੰਮ੍ਰਿਤਸਰ ਸਤ ਗੁਰ ਸਤ ਵਾਦੀ, ਜਿਤ ਨਾਤਾ ਕੌਆ ਹੰਸ ਹੋਏ। ਅੰਮ੍ਰਿਤਸਰ ਕੀ ਹੈ? ਸਤਿਗੁਰੂ। ਜੇ ਸਤਿਗੁਰੂ ਉਥੇ ਨਾ ਬੈਠਦੇ ਤੇ ਅੰਮ੍ਰਿਤਸਰ ਕਿੱਥੋਂ ਬਣ ਜਾਂਦਾ? ਅੰਮ੍ਰਿਤਸਰ ਤਾਂ ਬਣਿਆ ਕਿ ਗੁਰੂ ਉਥੇ ਜਾ ਕੇ ਬੈਠੇ ਨੇ। ਇਹਦਾ ਮਤਲਬ ਗੁਰੂ ਦੇ ਵਿੱਚੋਂ ਹੀ ਅੰਮ੍ਰਿਤਸਰ ਨਿਕਲਦਾ। ਕਿਸੇ ਥਾਂ ਦੀ ਹੋਰ ਵੱਖਰੀ ਮਹਾਨਤਾ ਨਹੀਂ। ਗੁਰੂ ਜਿਸ ਥਾਂ ਤੇ ਬੈਠਣ, ਉਹ ਥਾਂ ਸੁਹਾਵਣਾ ਹੋ ਜਾਂਦਾ। ਅੰਮ੍ਰਿਤਸਰ ਸਤਿਗੁਰ ਸਤ ਵਾਦੀ, ਜਿਤ ਨਾਤਾ ਕੌਆ ਹੰਸ ਹੋਏ। ਗੁਰੂ ਸਤ ਵਾਦੀ ਹੈ ਤੇ ਅੰਮ੍ਰਿਤ ਦਾ ਸਰੋਵਰ ਹੈ। ਇਸ ਵਿਚ ਇਸ਼ਨਾਨ ਕੀਤੀਆਂ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਇੱਕ ਤੇ ਸਾਖੀ ਵੀ ਹੈ ਨਾ, ਉਥੇ ਕਾਂ ਨਾਤੇ ਤੇ ਹੰਸ ਬਣ ਕੇ ਉੱਡਦੇ ਜਾਣ। ਦੂਸਰਾ ਇਹ ਵੀ ਪ੍ਰਭਾਵ ਲੈਣਾ ਕਿ ਸੰਗਤ ਵਿਚ ਕਾਵਾਂ ਵਰਗੇ ਬੰਦੇ ਆਉਂਦੇ ਨੇ, ਜਿਨ੍ਹਾਂ ਦੀ ਦ੍ਰਿਸ਼ਟੀ ਹੈ ਕਿ ਵਿਸ਼ਟਾ ਤੇ ਹੀ ਡਿੱਗਣਾ, ਪਰ ਜਦੋਂ ਸੰਗਤ ਵਿਚ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਸਤਸੰਗ ਕਰਦੇ ਨੇ, ਮਨ ਨੂੰ ਚੋਟਾਂ ਵੱਜਦੀਆਂ ਨੇ, ਫਿਰ ਹੰਸ ਵਰਗੇ ਬਣ ਕੇ ਚਲੇ ਜਾਂਦੇ ਨੇ। ਇਹ ਜੀਵਨ ਵਿਚ ਤਬਦੀਲੀ ਆਉਂਦੀ ਏ, ਘਟਨਾ ਘਟ

ਕੀ ਆ, ਕੀ ਕਰਨਾ ਸਿੱਖ ਨੇ? ਜੇ ਤੇ ਅੰਮ੍ਰਿਤਸਰ ਦੇ ਨੇੜੇ ਆ ਨਾ ਤੇ ਜ਼ਰੂਰ ਉੱਥੇ ਇਸ਼ਨਾਨ ਕਰੇ, ਪਾਗਾਂ ਤੋਂ ਬਗੈਰ ਨਹੀਂ ਮਿਲਦਾ। ਤੇ ਜੇ ਦੂਰ ਬੈਠਾ ਹੋਇਆ ਫਿਰ ਧਿਆਨ ਧਰੇ ਅੰਮ੍ਰਿਤਸਰ ਦਾ, ਫਿਰ ਆਵੇ ਸਾਧ ਸੰਗਤ ਵਿੱਚ, ਗੁਰੂ ਦੀ ਬਾਣੀ ਪੜੇ, ਨਿਤ ਨੇਮ ਕਰੇ, ਉਹਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਹੋ ਗਿਆ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਗੁਰੂ ਦੇ ਉਪਦੇਸ਼ ਰਾਹੀਂ ਪ੍ਰਮਾਤਮਾ ਦਾ ਨਾਮ ਜਪੇ, ਕਿਲ ਵਿਖ ਪਾਪ ਸਾਰੇ ਕੀਤੇ ਹੋਏ ਪਾਪ ਉਹਦੇ ਉਤਰ ਜਾਂਦੇ ਨੇ, ਸਾਰੇ ਦੋਖ ਲੈ ਜਾਂਦੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇੱਕ ਪੰਕਤੀ ਚ ਸਾਹਿਬ ਕਹਿੰਦੇ ਨੇ ਕਿ ਚੌਥੇ ਪੈਰ ਤੇ ਨਾਮ ਜਪ ਲਿਆ ਤੇ ਸਾਰੀ ਦਿਹਾੜੀ ਕੀ ਕਰੀਏ, ਸੱਤੀ ਪੈਰੀ ਸੱਤ ਪਾਲਾ ਬਈਏ ਪੜਿਆਂ ਪਾਸ, ਬਾਣੀ ਦੇ ਵਿਦਵਾਨਾਂ ਪਾਸ ਬਈਏ, ਬਾਕੀ ਸਮਾਂ ਵੀ ਰੱਬ ਦੀ ਯਾਦ ਵਿੱਚ, ਸਾਡਾ ਧੰਦਾ ਵੀ ਧਰਮ ਬਣੇ, ਉਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ, ਫਿਰ ਦਿਹਾੜੀ ਵੀ ਫਿਰਦਾ ਤੁਰਦਾ ਬਾਣੀ ਪੜਦਾ ਰਹਿ। ਪੁਰਾਤਨ ਕੁਛ ਨਾਮ ਅਭਿਆਸੀ ਗੁਰਮੁਖ ਗੁਰਸਿੱਖ ਮਿਲੇ ਨੇ, ਉਨ੍ਹਾਂ ਦੀ ਸੰਗਤ ਵਿਚ ਥੋੜਾ ਥੋੜਾ ਟਾਈਮ ਮਿਲਿਆ ਤੇ ਮੈਂ ਹੈਰਾਨ ਹੋਇਆ, ਸੁੱਤੇ ਸਿੱਧੀ ਉਹ ਬਾਣੀ ਦੀਆਂ ਪੰਕਤੀਆਂ ਪੜੀ ਜਾਂਦੇ ਨੇ ਹਰ ਕੰਮ ਵਿਚ, ਖਾਣ ਲੱਗਿਆ ਵੀ ਮੂੰਹ ਨਿਕਲ ਜਾਣਾ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਸਿਸ ਠਾਕਰ ਕੋ ਰਾਖ ਮਨ ਮਾਏ। ਹਰ ਥਾਂ ਤੇ ਬਾਣੀ ਦੀਆਂ ਪੰਕਤੀਆਂ ਉਨ੍ਹਾਂ ਨੂੰ ਯਾਦ ਨੇ ਔਰ ਬੋਲੀ ਜਾ ਰਹੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਫਿਰ ਗੁਰਬਾਣੀ ਗਾਵੈ ਕੀਰਤਨ ਕਰੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਫਿਰ ਬੈਠਦਿਆਂ ਉੱਠਦਿਆਂ ਕੰਮ ਧੰਦਾ ਕਰਦਿਆਂ ਪ੍ਰਭੂ ਦਾ ਨਾਮ ਤੇ ਆਉਂਦਾ ਰਹੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜੋ ਸਵਾਸਾਂ ਨਾਲ ਤੇ ਗਰਾਸਾਂ ਨਾਲ, ਕਿਤਨਾ ਸੁੰਦਰ ਖਿਆਲ ਦਿੱਤਾ, ਕਹਿੰਦੇ ਨੇ ਸਵਾਸ ਲੈਂਦਿਆਂ ਵੀ ਉਹਨੂੰ ਯਾਦ ਕਰੋ। ਇੱਕ ਸਵਾਸ ਜਿਹੜਾ ਆ ਰਿਹਾ ਬਾਹਰ ਜਾ ਰਿਹਾ, ਕੋਈ ਜ਼ਰੂਰੀ ਤੇ ਨਹੀਂ ਅੰਦਰ ਆਵੇਗਾ, ਕੋਈ ਭਰੋਸਾ ਨਹੀਂ। ਇਸੇ ਲਈ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਜਿਹੜਾ ਸਵਾਸ ਸਵਾਸ ਨਾਲ ਤੇ ਖਾਂਦੇ ਆ ਗਰਾਸਾਂ ਨਾਲ ਵੀ, ਉਸ ਨੰਕਾਰ ਦਾ ਧਿਆਨ ਰੱਖਦਾ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਿਆਰਾ ਲੱਗਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਸ ਸਿੱਖ ਤੇ ਗੁਰੂ ਦਿਆਲ ਹੁੰਦਾ, ਮੇਰਾ ਸਵਾਮੀ ਨੰਕਾਰ ਦਿਆਲ ਹੁੰਦਾ, ਗੁਰੂ ਉਪਦੇਸ਼ ਉਸ ਨੂੰ ਦਿੰਦਾ ਅਧਿਕਾਰੀ ਨੂੰ। ਭਸਮਾਸਰ ਨੂੰ ਸ਼ਿਵਜੀ ਕੜਾ ਦੇ ਬੈਠੇ ਸਨ, ਉਹ ਕਹਿਣ ਲੱਗਾ ਸ਼ਿਵਜੀ ਨੂੰ ਹੀ ਭਸਮ ਕਰਕੇ ਵੇਖਾਂ ਪਹਿਲੋਂ ਹੁੰਦਾ ਕਿ ਨਹੀਂ ਹੁੰਦਾ, ਹੱਦ ਹੋ ਗਈ। ਜਿਸ ਨੇ ਬਖਸ਼ਿਸ਼ ਦਿੱਤੀ ਉਹਦਾ ਹੀ ਬੁਰਾ, ਗੁਰੂ ਵੇਖਦੇ ਨੇ ਉਪਦੇਸ਼ ਲੈਣ ਦੇ ਯੋਗ ਵੀ ਹੈ ਕਿ ਨਹੀਂ। ਭਾਈ ਲਹਿਣੇ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਦਾਤ ਮਿਲੀ, ਗੁਰੂ ਵੇਖਦੇ ਨੇ, ਗੁਰੂ ਚੰਗੀ ਤਰ੍ਹਾਂ ਪ੍ਰੀਖਿਆ ਕਰਦੇ ਨੇ ਪੂਰਾ ਉਤਰਦਾ ਕਿ ਨਹੀਂ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿੰਨਾ ਦੀ ਧੂੜ ਮੱਥੇ ਨੂੰ ਲਾਉਣ ਲਈ ਕਿਹਾ, ਕਹਿੰਦੇ ਨੇ ਜੋ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ, ਐਸੇ ਗੁਰਸਿੱਖਾਂ ਦੀ ਧੂੜ ਸਾਹਿਬ ਕਹਿੰਦੇ ਨੇ ਮਿਲੇ। ਪੌੜੀ ਦੇ ਅਰਥ ਸਰਵਣ ਕਰੋ, ਸਮਾਪਤੀ ਕਰੀਏ। ਤੱਦਾ ਧੂੜ ਪਮੀਤ ਤੇਰੇ ਜਨੂਆਂ, ਧਨ ਤੇਊ ਜੇ ਰੁਕਿਆ ਮਨੂਆ। ਤੱਦਾ ਅੱਖਰ ਇੱਕ ਪ੍ਰੇਰਣਾ ਦੇ ਰਿਹਾ, ਕਹਿੰਦੇ ਨੇ ਇਹ ਤੱਦਾ ਸਾਨੂੰ ਕਹਿ ਰਿਹਾ, ਹੇ ਨੰਕਾਰ ਤੇਰੇ ਬੰਦਿਆਂ ਦੀ, ਤੇਰੇ ਭਗਤਾਂ ਦੀ, ਜਨਾਂ ਦੀ ਚਰਨ ਧੂੜ ਪਨੀਤ ਹੈ ਤੇ ਧਨ ਨੇ ਉਹ ਚਰਨ ਧੂੜ ਮੰਗਣ ਲਈ ਜਿਨ੍ਹਾਂ ਦੀ ਰੁਚੀ ਹੈ। ਧਨ ਨੀ ਬਾਸ਼ੈ ਸੁਰਗ ਨ ਆਸ਼ੈ, ਅਤ ਪ੍ਰੇ ਪ੍ਰੀਤ ਸਾਧ ਰਚ ਜਾ ਰਚੈ। ਉਨ੍ਹਾਂ ਨੂੰ ਆਖੀਏ ਨਾ ਧਨ ਚਾਹੀਦਾ ਕਿ ਧੂੜ, ਉਹ ਕਹਿੰਦੇ ਨੇ ਧੂੜ ਚਾਹੀਦੀ, ਧੂੜ ਮਿਲ ਗਈ ਤੇ ਧਨ ਸਫਲ ਹੋ ਜਾਏਗਾ, ਤੋ ਚਰਨ ਧੂੜ ਨਾ ਮਿਲੀ ਤੇ ਧਨ ਦੁਖਦਾਈ ਹੋਵੇਗਾ। ਧਨ ਵੀ ਨੀ ਚਾਹੁੰਦੇ, ਸੁਰਗ ਵੀ ਨੀ ਚਾਹੁੰਦੇ, ਉਹ ਕੀ ਚਾਹੁੰਦੇ ਨੇ, ਕਹਿੰਦੇ ਨੇ ਗੁਰਮੁਖਾਂ ਦੀ ਚਰਨ ਧੂੜ ਨਾਲ ਉਨ੍ਹਾਂ ਨੂੰ ਬੜਾ ਪਿਆਰ ਬਣਿਆ। ਤੰਦੇ ਕਹਾਂ ਵਿਆਪੈ ਤਾਹੂੰ, ਜੋ ਏਕ ਛਾੜਿਆਂ ਕਤੇ ਨਾ ਜਾਓ। ਉਨ੍ਹਾਂ ਤੇ ਧੰਦਾ ਕਿਵੇਂ ਜ਼ੋਰ ਪਾ ਸਕਦਾ ਜੋ ਇੱਕ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਹੀ ਨਹੀਂ। ਜੰਗ ਕਹਿ ਹੀਏ ਦਿਓ ਪ੍ਰਭ ਨਾਨ, ਜੰਗ ਕਹਿ ਹੀਏ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਸਮਾਪਤੀ ਇੱਥੇ ਇੱਕ ਬੇਨਤੀ ਕਰਕੇ, ਜਿਸ ਤੇ ਹਿਰਦੇ ਵਿਚ ਪ੍ਰਭੂ ਨੇ ਆਪਣਾ ਨਾਮ ਦੇ ਦਿੱਤਾ, ਕਹਿੰਦੇ ਨੇ ਜਿਹਨੂੰ ਮਿਲਿਆ ਰੱਬ ਯਾਦ ਆ, ਜਿਸ ਤੇ ਹਿਰਦੇ ਵਿਚ ਨਾਮ ਵਸਿਆ ਉਹ ਭਗਵਾਨ ਦਾ ਸਾਧੂ ਹੈ, ਉਹ ਹੈ ਅਸਲ ਸੰਤ। ਜਿਸ ਦੀ ਚਰਨ ਧੂੜ ਵੀ ਪਵਿੱਤਰ ਹੋਈ ਹੋਵੇ, ਖਾਕ ਨੂੰ ਜਿੱਥੇ ਪੈਰ ਲੱਗਣ ਉਹ ਖਾਕ ਹੀ ਪਵਿੱਤਰ ਹੋ ਜਾਵੇ। ਗੁਰਦੇਵ ਜੀ ਕਹਿੰਦੇ ਨੇ ਐਸੀ ਚਰਨ ਧੂੜ ਨਿਸਤਾਰਾ ਕਰਦੀ ਹੈ, ਜਦੋਂ ਚਰਨ ਧੂੜ ਮੱਥੇ ਨੂੰ ਲਾਈਏ ਹੰਕਾਰ ਮੁੱਕ ਜਾਂਦਾ, ਹਉਮੈ ਚਲੀ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਫਿਰ ਨਾਮ ਦਾ ਵਾਸਾ ਹਿਰਦੇ ਵਿਚ ਟਿਕਦਾ।
ਸਮਾਪਤੀ ਇੱਥੇ ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ।

जब लग खालसा रहे न्यारा तब लग तेज दियो मैं सारा।

ਪੁਕਾਰ ਤੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ। ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ, ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫ਼ਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ। ਮਨ ਕੁਚੱਜੀ ਮੈਨੂੰ ਚੱਜ ਕੋਈ ਨਹੀਂ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨਹੀਂ ਤੇ ਦੋਸ਼ਾਂ ਦਾ ਅੰਤ ਕੋਈ ਨਹੀਂ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨਹੀਂ। ਅਮਾਉਂਦੇ ਦੋਸ਼ ਮੇਰੇ ਜੀਵਨ ਵਿੱਚ ਨੇ। ਅਮਾਮਨ ਡੋਸ਼ੜੇ ਹੋਂ ਕਹੋ ਸ਼ੋ ਰਾਵਣ ਜਾਓ ਜੀਓ, ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ? ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ? ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀਓ, ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ? ਕੌਣ ਮੇਰੇ ਵੱਲ ਨਿਗਾਹ ਕਰੇ?

ਸੌ ਰਾਵੇ ਆ ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਹੈਗੀ ਉਹ ਅੰਬਾਂ ਦੀ ਛਾਵੇਂ ਬੈਠੀਆਂ ਖੁਸ਼ੀਆਂ ਬਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ ਨੇ। ਸੇ ਗੁਣ ਮੰਝ ਨਾ ਆਵਣੀ, ਉਹ ਗੁਣ ਮੇਰੇ ਵਿੱਚ ਨਹੀਂ। ਹਉ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ, ਕਿਸ ਨੂੰ ਆਖਾਂ ਮਾੜਾ ਕਿ ਮੇਰੀ ਇਹ ਹਾਲਤ ਕਿਸ ਨੇ ਕੀਤੀ। ਆਮ ਤੌਰ ਤੇ ਮਨਮੁੱਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ ਹੈ ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿੱਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆ, ਗੁਨਾਹ ਹੁੰਦਿਆਂ ਹੋਇਆ, ਗਲਤੀਆਂ ਹੁੰਦਿਆਂ ਹੋਇਆ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਾਰੇ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ ਕੀਤੀ। ਹਉ ਕਹਿ ਜੀ ਦੋਸ਼ ਧਰਿਓ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ, ਮੇਰੇ ਵਿੱਚ ਉਹ ਗੁਣ ਨਹੀਂ ਹਨ।

ਇਕਤ ਟੋਲ ਨਾ ਅੰਬੜਾ ਹੋ ਸਦ ਕੁਰਬਾਣੇ ਤੇਰੇ ਜਾਉ ਜੀਓ। ਮੈਥੋਂ ਤਾਂ ਇਹ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ? ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀ, ਸੋਨਾ ਦਿੱਤਾ ਤੂੰ ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਣਿਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾਂ ਵਿਸਰ ਗਏ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ ਉਹ ਐਸੀਆਂ ਟੁੱਚਰਾਂ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ ਨੇ। ਕਹਿੰਦੇ ਨੇ ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਾ ਹੈ। ਸੰਸਾਰ ਤੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਨ੍ਹਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ, ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਝ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ, ਜਿਹੜੇ ਰੋੜ ਹੋ ਕੇ ਚੁੱਪਣ ਲੱਗ ਪੈਂਦੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ ਜਿਹੜੇ ਕੰਡੇ ਹੋ ਜਾਂਦੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ ਉਹ ਆਨੰਦ ਲੈਂਦਾ, ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ, ਮੰਦਰ ਮਿੱਟੀ ਸੰਦੜੇ, ਆਖਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ, ਉਹ ਮਿੱਟੀ ਪੱਥਰ ਦੇ ਰੂਪ ਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਚ ਵੀ ਹੋ ਸਕਦੀ, ਆਖਰ ਤਾਂ ਮਿੱਟੀ ਹੈ, ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਉਂਦਾ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਰਿਹਾ ਤੇ ਮਕਾਨ ਬਣਾ ਕੇ ਬਹਿ ਗਏ, ਇਹ ਪਹਿਲਾਂ ਵੀ ਮਿੱਟੀ ਸੀ, ਆਖਰ ਇੱਕ ਦਿਨ ਫਿਰ ਇਸਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣਾ। ਸਾਹਿਬ ਕਹਿੰਦੇ ਨੇ ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ ਮਿੱਟੀ ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਆਖਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ, ਪੱਥਰ ਚਿੱਟਾ ਵੀ ਹੋ ਸਕਦਾ ਹੈ, ਪੱਥਰ ਕਸਮੈਲਾ ਵੀ ਹੋ ਸਕਦਾ ਹੈ, ਪੱਥਰ ਲਾਲ ਵੀ ਹੋ ਸਕਦਾ ਹੈ, ਪੱਥਰ ਚਮਕਦਾਰ ਵੀ ਹੋ ਸਕਦਾ ਹੈ, ਤਾਂ ਪੱਥਰ ਹੀ ਨਾ, ਪੱਥਰ ਨਰਮ ਵੀ ਹੋ ਸਕਦਾ ਹੈ, ਪੱਥਰ ਹੀਰੇ ਵਰਗਾ ਨਾ ਤੋੜਿਆ ਜਾ ਸਕਣ ਵਾਲਾ ਵੀ ਹੋ ਸਕਦਾ, ਬਹੁਤ ਸਖਤ ਵੀ ਹੋ ਸਕਦਾ, ਪੱਥਰ ਵੱਖਰੇ ਵੱਖਰੇ ਨੇ, ਮੈਂ ਪੱਥਰਾਂ ਨੂੰ ਆਪਣੇ ਜੀਵਨ ਦੀ ਪੂੰਜੀ ਬਣਾ ਲਈ, ਪੱਥਰਾਂ ਨਾਲ ਤਾਂ ਪਿਆਰ ਕਰ ਲਿਆ, ਪੱਥਰਾਂ ਦਾ ਮੁੱਲ ਤਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ, ਮਾਲਕ ਦੀ ਦਰਗਾਹ ਚ
प्राप्त होने वास्ते ओनू चंगिया लगन वास्ते मैं कोई गुणा का मुल नहीं पाया, गुणा का हार नहीं पाया, पत्थर के हार तो गल च पा रहा, गुणा का हार कोई ना पाया। मंदर मिट्टी संदड़े पत्थर कीते रास जियो हो एनी टोली भुलीस, मैं इस पासे इस मार्ग ते इन्हां खेडां विच ऐसी परत गई ते सिकंदर ना बैठी पास जियो, पति परमेश्वर दे कोल बहण दा वक्त ही ना निकलिया। और बिल्कुल इस वेले ऐसा ही हो रहा है। इस युग दे विच पदार्थवास दे युग विच पदार्थी दौड़ च लगे बंदे केवल ए वेखदे ने कौन किन्ना कमाई कर गई है, किसके कोल किन्नी माया है, किसके कोल किन्ने साधन ने, ए तां गिणती कीती जा रही। विरले भागा वाले ने जेड़े ए वेखदे ने प्रभु दे नेड़े कौन किन्ना होया, भगती दे मार्ग ते कौन किन्ना चले है, सेवा विच कोई किन्ना लगा है, परोपकार किदे जीवन च कितना है, इस पासे ध्यान विरलिया दा जांदा है। जिन्हां दा ध्यान इस पासे जांदा है वो कई बार संसारक पद्धर तो जे दिवालीए भी नजर आउंदे होण, भुखे भी नजर आउंदे होण, जो आनंद उन्होंने अंदर बनिया है, जो सुख उन्होंने अंदर बने है, वो असी जान भी नहीं सकते। साहब चौथे पातशाह वचन करते हैं, जे सुख देहे ता तुझे आराधी, दुख भी तुझे तिहाई, जे भुख देहे ता इत ही राजा, दुख विच सुख मनाई। वो केड़ी अवस्था है जेड़ी कहती है भुख विच भी मैं अपने आप नूं रजिया प्रतीत करा, दुखा विच भी मैं अपने आप नूं सुखी प्रतीत कर सका। आखिर तक कोई ऐसा आनंद है जो हिरदे ने प्रतीत किया, मनमुख उस आनंद की सार नहीं लै सकता, ते ओ मालिक तो विछड़दा विछड़दा बहुत दूर निकल जाता। ते सिकंत ना बैठी पास जियो, अखीर की हुंदा है, अंबर कुंजा कुरलियां रुतां बदलदियां, रुतां बदलदियां दे सुनेहे देण वालियां कुंजा आकाशां च विछोड़े दे गीत गाउंदियां ने, बग बहिठे आए जियो जीवन दा पिछला पहरा आ जांदा है। जिंदगी बदलदी बदलदी बीतदी बीतदी सिरे ते आ खलोंदी, साधन चली साहरे हुण मालिक दे दर ते जाण दा वक्त आ रिहा। क्या मुंह देसी अगे जाए जी, उथे जाके की मुंह विखावांगी, की पल्ले बन के आई आ, की मेरे कोल है तेनू रिझाउण जोगा। साधन चली साहरे क्या मुंह देसी अग, सबना साहरे वजना सब मुकलावन हार। आखिर एक झटका दे के जीवन नूं मालिक ने अपने कोल बुला लैणा, उस वेले कुचजी का की हाल होगा, सुचजी नूं की प्राप्त होगा, कदे ख्याल किया गया? पदार्थां विच रचे हुए बंदे दे पले की होगा? एक बड़ी प्यारी गल आउंदी है, कहिंदे ने किसे सूझवान नूं किसे ने पुछिया सी, कहिण लगा तू जो रब रब करना, तू जो ईश्वर का नां लैना, तू ईश्वर का कोई सबूत दे सकना कोई है? उन्हें बड़ी प्यारी गल का जवाब बड़ा सोहना दिता। एस एस चरण सिंह शहीद उन्होंने इस प्रथा एक निकी जी कविता भी लिखी सी बादशाहियां वे, वो लिखते ने कहने ने पुछण वाले नूं जवाब दिता, वो कहने लगे देख मैं रब रब करना ते तू ना कर, तेरी मर्जी। जिस दिन जीवन दा भोग पवेगा मालक दी दरगाह च पहुंचा, जेता वाकई रब होया, उस दरगाह च पहुंच के जेता रब होया ते साडियां पौं बारां ते तेरा जो हाल होगा तू सोच, ते जे रब ना ही होया, जे कोई हस्ती रब दी नहीं तू नहीं मनन नूं तैयार, ते मैं इक तैनूं तेरी गल दे उत्तर कहना चाहना कि जे रब ना ही होया, कोई रब की हस्ती ना हुई तो साडा विगड़ेगा की, फिर जिथे तू खलोता होगा उथे असी खलोते हो, साडे तां दो ही हथी लड्डू ने, जे तां होया तो साडी गल बन जानी है तेरी रह जानी, ते जे ना होया तो फिर जिथे तू उथे असी, कोई फर्क नहीं पैना तेरे नालों, हुण फिर भी चंगे आ। चार लोग धर्मी कहिंदे ने, चार बंदे साध कहिंदे ने, चार बंदे भगती वाला कहिंदे ने, चार बंदे परोपकारी तां कहिंदे ने, संसार वाले तां माण करदे ने चंगा बंदा, आखिर खाण पीण मौजा उड़ाने वाले बंदे दा उहदी अपनी निगाह च कोई सत्कार नहीं, कोई किस दा की मान करेगा? भगती दे मार्ग ते चलण वाले दा फिर भी कोई आदर है, फिर भी कोई सत्कार है। और जिहड़े लोग पदार्थां च बहुत फसे हुए, बहुत रचे जापदे ने, जिसले पदार्थां दी अंत हो गई, अज वड्डे वड्डे मुल्कां दी की गल है, उथे पदार्थ बहुत है, विज्ञान बड़ा है, साधन बड़े ने, रुपया बड़ा है, व्यापार बड़ा है, लेकिन वो लोग उस उलझन चो तंग पै के अज कोई हिप्पी बनिया फिरदा है, कोई साध बनिया फिरदा है। कई कई गुरमुख प्यारे ऐसे भी नितरे जिन्होंने गुरसिखी चंगी लगी, उन्होंने गुरसिखी नूं भी धारण किया, धर्म वाले पासे मुड़के परिवर्तित हो रहे हैं, मुड़के मुड़ रहे हैं इस पासे,
ਉਹ ਪਾਸਾ ਵੇਖ ਕੇ ਉਹ ਪੱਥਰ ਚੱਟ ਕੇ ਬੇਸਵਾਦੀਆਂ ਦੇ ਮਾਰੇ ਬੇਰਸੀਆਂ ਦੇ ਮਾਰੇ ਉਹ ਇੱਕ ਨਵਾਂ ਰਸ ਲੈਣ ਵਾਸਤੇ ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ ਧਨ ਦੇ ਢੇਰਾਂ ਵਿੱਚੋਂ ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ ਬੜਾ ਧਨ ਉਹਨਾਂ ਕੋਲ ਬੜੇ ਪਦਾਰਥ ਉਹਨਾਂ ਕੋਲ ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਕਰਨ ਵਾਲੇ ਔਖੇ ਨੇ ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ ਅਸੀਂ ਕਿਉਂ ਨਾ ਪਦਾਰਥ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ ਉਹ ਲੋਕ ਬੜੇ ਸੁਖੀ ਨੇ ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇਗਾ ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ ਜਾਪ ਦੇ ਜ਼ਰੂਰ ਨੇ ਇੱਕ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਹੈ ਬੰਦੇ ਨੂੰ ਔਰ ਇੱਕ ਐਸੀ ਮਸਤੀ ਹੈ ਇੱਕ ਐਸੀ ਨੀਂਦਰ ਹੈ ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾਗ ਕੇ ਸੋਚਣ ਨੂੰ ਵੀ ਤਿਆਰ ਨਹੀਂ ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ ਸੁੱਤੀ ਸੁੱਤੀ ਚਾਹਲ ਥੀ ਆ ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ ਰਾਤ ਲੰਘ ਗਈ ਜੀਵਨ ਦੀ ਰਾਤ ਬਤੀਤ ਹੋ ਗਈ ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ ਰਾਤ ਬਲਕਿ ਲੰਘਣੀ ਔਖੀ ਹੋ ਗਈ ਮਹਾਰਾਜ ਬਾਣੀ ਜੀ ਕਹਿੰਦੇ ਨੇ ਰਾਤ ਨਾ ਵਿਹਾਵੀ ਸਾਖਤਾ ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ ਜ਼ਿੰਦਗੀ ਦੀ ਰਾਤ ਖਤਮ ਹੋਵੇ ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ ਗਲਤ ਰਾਹ ਤੇ ਪਏ ਹੋਏ ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ ਸੁੱਤੀ ਸੁੱਤੀ ਝਾਲ ਥੀ ਆ ਦਿਨ ਆ ਗਿਆ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਝਾਲ ਆ ਕੇ ਉੱਠ ਨਾਮ ਜਪ ਨਿਸ ਬਾਸਰਾ ਰਾਤ ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ ਉਹਨਾਂ ਦਾ ਝਾਲ ਵੀ ਲੰਘ ਜਾਂਦਾ ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ ਸੁੱਤੀ ਸੁੱਤੀ ਝਾਲ ਥੀ ਆ ਭੁੱਲੀ ਵਾਟੜੀ ਆਸੀ ਉਹ ਪੁੱਠੇ ਰਾਹ ਤੇ ਪਈ ਹੋਈ ਤੈ ਸਹ ਨਾਲੋ ਮੁਤੀਸ ਤੈਥੋਂ ਮਾਲਕ ਤੋਂ ਲੁੱਟੀ ਗਈ ਵੱਖਰੀ ਹੋ ਗਈ ਨਖੇੜ ਦਿੱਤੀ ਗਈ ਦੁੱਖਾਂ ਕੂ ਤਰਿਆਸ ਜੀਓ ਦੁੱਖ ਪੱਲੇ ਪੈ ਗਏ ਦੁੱਖ ਝੋਲੀ ਚ ਭਰ ਗਏ ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ ਦੁੱਧ ਗੁਣ ਮੈਂ ਸਭ ਅਵਗੁਣਾ ਮੈਂ ਔਗਣਾਂ ਨਾਲ ਭਰ ਗਈ ਮੈਂ ਆਪਣੇ ਪੱਲੇ ਔਗਣ ਬੰਨ ਲਏ ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਵਧੀਆ ਕਰਨ ਵਾਲੇ ਲੋਕ ਨੇ ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ ਹੈ ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ ਉਹ ਤਾਂ ਨੇਕੀ ਫੈਲਾਵੇਗਾ ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨਹੀਂ ਆਰੰਭ ਹੋਇਆ ਜੀ ਧਰਮ ਕੋਈ ਨਹੀਂ ਸ਼ੁਰੂ ਹੋਇਆ ਜੀਵਨ ਵਿੱਚ ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ ਜੇ ਬੁਰਾਈਆਂ ਵਾਲੇ ਪਾਸੇ ਕਾਮ ਵਾਲੇ ਪਾਸੇ ਚਿੱਤ ਜਾਂਦਾ ਗਲਤ ਖਾਣ ਗਲਤ ਪੀਣ ਗਲਤ ਖੇਡਣ ਗਲਤ ਬੋਲਣ ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਦਾਖਲ ਨਹੀਂ ਹੋ ਸਕਿਆ ਤੇ ਆਪਾਂ ਯਤਨ ਕਰਨਾ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ ਉਸ ਦਿਨ ਬੁਰਾਈਆਂ ਆਪਣੇ ਆਪ ਨੜਦੀਆਂ ਚਲੀਆਂ ਜਾਣਗੀਆਂ ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ ਉਹ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ ਪਸ਼ੂਆਂ ਨੂੰ ਭੱਜਣਾ ਪੈ ਜਾਂਦੀ ਹੈ ਸਿਰਫ ਗਰਜ ਸੁਣ ਕੇ ਉਹਦੀ ਆਵਾਜ਼ ਸੁਣ ਕੇ ਭੱਜਣਾ ਪੈ ਜਾਂਦੀ ਹੈ ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸ ਵੇਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ ਉਸ ਵੇਲੇ ਬੁਰਾਈਆਂ ਨੂੰ ਭੱਜਿਆ ਥਾਂ ਨਹੀਂ ਲੱਭਦੀ
ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ। ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਜਿਸ ਦਿਨ ਔਗਣਾ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਤੇ ਨਿਗਾਹ ਪੈ ਜਾਏਗੀ, ਕੁਝ ਅੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ। ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਹਨਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਣਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ। ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਹਨਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਜਾਉਣ ਜੋਗਾ ਚੱਜ ਕੋਈ, ਉਹਨਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹਿ ਨਾਲੋ ਮੁੱਤੀ ਅਸ ਦੁੱਖਾਂ ਕੂ ਤਰਿਆਸ ਜੀਓ ਤੁੱਧ ਗੁਣ ਮੈਂ ਸਭ ਅਵਗੁਣ।

ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ, ਸਿਅੰਬੀ ਛਾਵੜੀ ਹੈ ਜੀ, ਉਹ ਤੇਰੇ ਵਰਗੀਆਂ ਹੀ ਹੋ ਗਈਆਂ, ਤੇਰੇ ਵਿੱਚ ਸਮਾ ਗਈਆਂ, ਤੇਰਾ ਰੂਪ ਹੋ ਗਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿੱਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿੱਚ ਆ ਗਿਆ। ਸਾਹਿਬ ਕਹਿਣਗੇ ਕਿਉਂ ਗੁਰਮੁਖਾ, ਵੈਰਾਗ ਵਿੱਚ ਆ ਗਏ, ਇੱਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨ ਚਿੱਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਤੇ ਦੱਸ। ਕਹਿਣ ਲੱਗਾ ਮਹਾਰਾਜ ਵੇਦਨ ਤਾਂ ਕੋਈ ਨਹੀਂ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸੀਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿੱਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ, ਤੇ ਫਿਰ ਜਿਹੜਾ ਬੂਹੇ ਤੇ ਆਇਆ ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ, ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀ ਵੰਡਦਾ ਰਿਹਾ, ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਜੀ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨਹੀਂ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨਹੀਂ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸੀਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ। ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭਿਆ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਬਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲੋਂ, ਤੁਹਾਡੇ ਬਖਸ਼ਿਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਵਸਤਰ ਮਿਲੇ ਮੈਂ ਵਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲਿਆ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲਿਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲਿਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰੂ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚੱਲ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇਰਾ ਅੱਜ ਤੋਂ ਕੰਮ ਹੋਵੇਗਾ, ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਦੂਜਿਆਂ ਨੂੰ ਆਨੰਦ ਵੰਡਦਾ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ ਸੇ ਅੰਬੀ ਛਾਵੜੀਏ ਜੀ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤਾਂ ਦੂਜਿਆਂ ਨੂੰ ਗੁਣ ਵੰਡਣੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ, ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ ਕਰਨ